ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਉੜਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਪਿਓ ਦਾਦੇ ਕਾ ਖੋ ਲਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਜਿਬ ਖਾਨਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਆਪ ਜੀਆਂ ਦੇ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ, ਸੰਪੂਰਨਤਾ ਦਿਵਸ ਮਨਾਉਂਦਿਆਂ ਹੋਇਆਂ, ਪਰਸੋਂ ਰੋਜ਼ ਤੋਂ ਸੱਚੇ ਪਾਤਸ਼ਾਹ ਜੀ ਆਦੀਆਂ ਸਮੂਹ ਸੰਗਤਾਂ ਵੱਲੋਂ, ਸਮੂਹ ਸੇਵਾਦਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਤੁਰਕੀ ਬਾਣੀ ਦੇ ਇੱਕ ਸ੍ਰੀ ਖੰਡ ਪਾਤਸ਼ਾਹ ਆਰੰਭ ਹੋਏ ਸਨ, ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ। ਪਾਤਸ਼ਾਹ ਜੀ ਕਿਰਪਾ ਕਰਨੀ, ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਸੱਚੇ ਪਾਤਸ਼ਾਹ ਇੱਕ ਸਹਿਜ ਪਾਠ ਦੀ ਸੰਪੂਰਨਤਾ ਹੋਈ ਹੈ ਸੱਚੇ ਪਾਤਸ਼ਾਹ ਜੀ ਉਹ।

ਸੁੱਚੇ ਪਾਤਸ਼ਾਹ ਜੀ ਸਮੂਹ ਬਾਈਆ ਪਰਿਵਾਰ ਵੱਲੋਂ ਆਪਣੀ ਪੁੱਤਰੀ ਗੁਲਾਬ ਕੌਰ ਦੀ ਬਖਸ਼ ਕੀਤੀ ਸੱਚੇ ਪਾਤਸ਼ਾਹ ਸ਼ੁਕਰਾਨੇ ਵੱਲੋਂ ਸੱਚੇ ਪਾਤਸ਼ਾਹ ਜੀ ਸਹਿਜ ਪਾਠ ਦੀ ਸੱਚੇ ਪਾਤਸ਼ਾਹ ਦੀ ਸੰਪੂਰਨਤਾ ਹੋਈ ਹੈ। ਕਿਰਪਾ ਕਰਨੀ ਪਰਿਵਾਰ ਤੋਂ ਗੁਰਬਾਣੀ ਦਾ ਜਾਪ ਕਰਦਿਆਂ ਸਰੂਪਾਂ ਦੀ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਹਿਰਦੇ 'ਤੇ ਵਸਾਉਣਾ ਸੱਚੇ ਪਾਤਸ਼ਾਹ ਨਾਲ ਹੀ ਇੱਕ ਸਹਿਜ ਪਾਠ ਦੀ ਰਮਤਾ ਵਾਸਤੇ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਪਰਸੋਂ ਰੋਜ਼ ਤੋਂ ਲੈ ਕੇ ਤਨ ਮਨ ਧਨ ਦੁਆਰਾ ਕੀਤੀਆਂ ਸੇਵਾਵਾਂ ਸੰਗਤਾਂ ਦੀਆਂ ਸੇਵਾ ਸਫਲੀਆਂ ਕਰਨੀਆਂ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ ਉਹ ਸਭ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਨੂੰ ਗੁਰਮਤ ਦੇ ਦਾਨ ਵਿੱਦਿਆ ਦੇ ਦਾਨ ਬਖਸ਼ਣੇ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਆਪ ਇਸ ਪਛਾਕੇ ਭੇਦ ਕੀਤੇ ਹਨ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪੜਦੇ ਕਜਨੇ। ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਸੰਪੂਰਨਤਾ ਕੀ ਅਰਦਾਸ, ਸੱਚੇ ਪਾਤਸ਼ਾਹ ਜੀ ਉਹ ਜਪਜੀ ਸਾਹਿਬ ਅਨੰਦ ਸਾਹਿਬ ਜੀ ਕੀ ਅਰਦਾਸ, ਸਹਿਜ ਪਾਤਸ਼ਾਹ ਜੀ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਵ ਸੱਜ ਕੇ ਹਾਜ਼ਰ ਹੈ। ਕਰੀ ਪਾਕਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਆਪ ਜੀਆਂ ਦੇ ਪਾਵਨ ਪ੍ਰਕਾਸ਼ ਘਰੇ ਦੀ, ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸੱਚੇ ਪਾਤਸ਼ਾਹ ਇਹ ਵੇਲੇ ਸ੍ਰੀ ਮੁੱਖ ਬਾਗ ਦੀ ਬਖਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਉਹਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ।

ਦੇ ਪਾਠ ਵਿਸ਼ੇਸ਼ ਦੀਵਾਨ ਸਜ ਰਹੇ ਹਨ। ਸਭ ਸੰਗਤਾਂ ਜੋ ਅਜੇ ਤੱਕ ਗੁਰੂ ਘਰ ਨਹੀਂ ਪਹੁੰਚੀ, ਆਪ ਜੀ ਹਾਜ਼ਰੀ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਤਾਏ। ਸਾਹਿਬ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਧਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ

ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਦੇਗ ਫਤਿਹ ਬਿਰਤਗੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਰਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦੇ ਰੱਖ ਆਪ ਕਾਲ ਪੁਰਖ ਵਾਹਿਗੁਰੂ।

ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਵੱਲੋਂ ਪਾਵਨ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਸ਼ਾਮ ਦੇ ਸੁੰਦਰ ਦੀਵਾਨ ਸਜਾਏ ਹਨ। ਸਭ ਤੋਂ ਪਹਿਲਾਂ ਤੁਰਕੀ ਬਾਣੀ ਦੇ ਕੁਝ ਸਮੇਂ ਵਾਸਤੇ ਕੀਰਤਨ ਹੋਏ ਹਨ। ਉਪਰੰਤ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨੀ ਗੁਰਬਾਣੀ ਕੀਰਤਨ ਕਰਦਿਆਂ ਸੋਦਾ ਰਹਿਰਾ ਸਾਹਿਬ ਜੀਆਂ ਦੇ ਪਾਠ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਸੰਗਤਾਂ ਦੇ ਪਰਿਵਾਰਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ। ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਬਖਸ਼ਿਆ। ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਉਹਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸਭ ਤੋਂ ਪਹਿਲਾਂ ਗੁਰਬਾਣੀ ਦੇ ਕੀਰਤਨ ਉਪਰੰਤ ਸੋਹਦਾ ਰਹਿਰਾ ਸਾਹਿਬ ਜੀਆਂ ਦੇ ਪਾਠ ਅਰਦਾਸ ਉਪਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਜੋ ਅੱਜ ਗੁਰੂ ਘਰ ਵਿਖੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਹਨ, ਇਸੇ ਸੰਬੰਧ ਵਿੱਚ ਜੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸਮਾਪਤੀ ਹੋਈ, ਹੁਣ ਵੀ ਦੀਵਾਨ ਸਜ ਰਹੇ ਹਨ, ਸਭ ਸੰਗਤਾਂ ਹਾਜ਼ਰੀ ਲਵਾਓ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਗੁਰੂ ਘਰ ਵਿਖੇ ਆਉਣ ਵਾਲੇ ਸ਼ਨੀਵਾਰ ਨੂੰ 5 ਅਤੇ 30 ਤਰੀਕ ਨੂੰ ਜੋ ਬਹੁਤ ਹੀ ਸੋਹਣੇ ਪ੍ਰੋਗਰਾਮ ਜੌਹਰੇ ਅਤੇ ਗਤਕੇ ਦੇ ਮੁਕਾਬਲੇ ਹੋ ਰਹੇ ਹਨ, ਜਿਸ ਵਿੱਚ ਬਹੁਤ ਦੂਰ ਦੂਰ ਤੋਂ ਗਤਕਾ ਖਿਡਾਰੀਆਂ ਨੇ, ਟੀਮਾਂ ਨੇ ਆਪ ਸੰਗਤਾਂ ਨੂੰ ਗਤਕੇ ਦੇ ਜੌਹਰ ਦਿਖਾਉਣੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ 2 ਦਿਨ ਸਮੇਂ ਸਿਰ ਪਹੁੰਚ ਕੇ ਇਸ ਦਾ ਜੋ ਲਾਹਾ ਪ੍ਰਾਪਤ ਕਰਨਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭਲਚੁੱਕ ਦੀ ਖਿਮਾ। ਸੋ ਆਹ ਹੁਣ ਆਪ ਜਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਦੇ ਆਉਣੇ ਵਾਲੇ ਕਥਾ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਵਪ੍ਰਥਮ ਆਪ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਅਤੇ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ, ਕਿਉਂਕਿ ਅੱਜ ਇਸ ਅਸਥਾਨ 'ਤੇ ਗੁਰਦੁਆਰਾ ਸਾਹਿਬ ਫਰੇਮਾਉਂਟ ਵਿਖੇ, ਜਿੱਥੇ ਆਪ ਜੀ ਸੁਸ਼ੋਭਿਤ ਹੋ ਜਾਂ ਸੋਸ਼ਲ ਮੀਡੀਏ ਦੇ ਮਾਧਿਅਮ ਨਾਲ ਘਰਾਂ ਵਿੱਚ ਬੈਠੇ ਗੱਡੀਆਂ ਚਲਾ ਰਹੇ ਜੁੜੇ ਹੋਏ ਹੋ, ਆਪ ਜੀ ਦੇ ਗਿਆਤ ਲਈ ਅਰਜ਼ ਕਰਦਿਆਂ ਵੀ ਅੱਜ ਇਸੇ ਸੰਬੰਧ ਵਿੱਚ ਜੋ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸਨ, ਅੱਜ ਉਹਨਾਂ ਦੀ ਸਮਾਪਤੀ ਹੋਈ ਹੈ ਔਰ ਇਹ ਸੰਧਿਆ ਵੇਲੇ ਦੇ ਦੀਵਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਅਤੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਇਹ ਅਰਪਣ ਕੀਤੇ ਗਏ ਹਨ। ਦਾਸ ਤੋਂ ਪਹਿਲਾਂ ਸਨਮਾਨਯੋਗ

10 ਮਹੀਨੇ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ। ਮੈਨੂੰ ਕੁਝ ਸਮੇਂ ਲਈ ਆਪ ਜੀ ਦੇ ਚਰਨਾਂ ਵਿੱਚ ਗੁਰਮਤ ਵਿਚਾਰਾਂ ਕਰਨ ਦਾ ਹੁਕਮ ਹੋਇਆ ਹੈ। ਅੱਜ ਦਾ ਜੋ ਵਿਸ਼ੇਸ਼ ਦਿਹਾੜਾ ਹੈ, ਗੁਰੂ ਸਰੂਪ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਅਤੇ ਸੰਪੂਰਨਤਾ ਦਿਵਸ। ਵੈਸੇ ਇਹ ਮੂਲ ਰੂਪ ਵਿੱਚ ਦੋ ਵੱਖਰੇ ਵੱਖਰੇ ਦਿਹਾੜੇ ਨੇ। ਪੰਤ ਜੀ, ਮੈਂ ਫਤਿਹ ਦੀ ਸਾਂਝ ਕਰਕੇ ਇਸ ਵਿਸ਼ੇ ਵਸਤੂ ਨਾਲ ਸੰਬੰਧਿਤ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਾਂ। ਉਸ ਤੋਂ ਪਹਿਲਾਂ ਮੈਂ ਸੰਖੇਪ ਜਿਹਾ ਬੇਨਤੀ ਰੂਪ ਵਿੱਚ ਆਪ ਜੀ ਨੂੰ ਦੱਸ ਦਿਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਸੰਬੰਧਿਤ ਤਿੰਨ ਦਿਹਾੜੇ ਪੰਥ ਮਨਾਉਂਦਾ ਹੈ। ਪਹਿਲਾ ਦਿਹਾੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ, ਜੋ ਭਾਦੋਂ ਸੁਦੀ 1 ਨੂੰ ਈਸਵੀ ਸੰਨ 1604 ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਪਾਦਿਤ ਕਰਕੇ ਅਤੇ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕੀਤਾ। ਗੁਰੂ ਸਵਾਰਿਓ, ਦੂਜਾ ਦਿਹਾੜਾ ਇਹਨਾਂ ਦਿਨਾਂ ਵਿੱਚ ਹੀ ਆਉਂਦਾ ਹੈ, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ। ਭਾਵ ਜਦੋਂ ਕਲਗੀਧਰ ਪਾਤਸ਼ਾਹ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ, ਗਿਆਨੀ ਮਨੀ ਸਿੰਘ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਹੁਣਾਂ ਨੂੰ ਮੁੱਖ ਸੇਵਾ ਦੇ ਕੇ ਅਤੇ ਉਸ ਕੋਥਾ ਸਾਹਿਬ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕਰ ਦਿੱਤਾ। ਸੈਂਸ ਹੁਣ ਅੱਜ ਤੋਂ ਬਾਅਦ ਇਹਦੇ ਵਿੱਚ ਕੋਈ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਔਰ ਸਤਸੰਗਤ ਜੀ, ਤੀਸਰਾ ਦਿਹਾੜਾ ਜਦੋਂ ਈਸਵੀ ਸੰਨ 1708 ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸੀਸ ਝੁਕਾਇਆ ਅਤੇ ਹੁਕਮ ਕੀਤਾ, ਆ ਗਿਆ ਬਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਤਿੰਨ ਦਿਹਾੜੇ ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸੰਬੰਧਿਤ, ਜਿਨ੍ਹਾਂ ਨੂੰ ਤੁਸੀਂ ਪੰਥ ਦੇ ਵਾਰਸ ਵਿਸ਼ਵ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਬੈਠੇ ਹੋ ਮਨਾਉਂਦੇ ਹੋ। ਸੋ ਅੱਜ ਦੇ ਇਹ ਦੋ ਦਿਹਾੜੇ, ਪਹਿਲਾ ਪ੍ਰਕਾਸ਼ ਦਿਵਸ ਅਤੇ ਸੰਪੂਰਨਤਾ ਦਿਵਸ ਨੂੰ ਸਮਰਪਿਤ, ਇਸ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਦੇ ਨੁਮਾਇੰਦਾ ਪ੍ਰਬੰਧਕ ਸਾਹਿਬਾਨ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ। ਆਓ ਮੈਂ ਆਪ ਜੀ ਤੋਂ ਆਗਿਆ ਲੈ ਕੇ ਚੰਦ ਮਿੰਟ ਬੇਨਤੀਆਂ ਕਰਾਂ। ਸਰਵ ਪ੍ਰਥਮ ਦਸਤ ਬਸਤਾ ਗੁਰੂ ਫਤਿਹ ਅਰਜ਼ ਕਰ ਰਿਹਾ, ਇੱਕੇ ਵਾਰ ਕਹਿਣ ਤੇ ਹੀ ਪ੍ਰਵਾਨ ਕਰ ਲੈਣੀ, ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੇ ਵਾਰਸੋ, ਥੋੜ੍ਹੇ ਜਿਹੇ ਮਿੰਟ ਨੇ, ਥੋੜ੍ਹੇ ਨਹੀਂ, ਸਮਾਂ ਬਹੁਤ ਗੱਲ ਕਹਿਣ ਲਈ, ਪਰ ਉਂਝ ਤੁਹਾਡੇ ਲਈ ਇਹ ਵੀ ਬਹੁਤ ਲੰਮਾ ਨਹੀਂ ਕਰਨਾ। ਤੁਸੀਂ ਜੇ ਜੁੜੋਗੇ ਤੁਹਾਨੂੰ ਪਤਾ ਨਹੀਂ ਲੱਗੇਗਾ ਅੱਧਾ ਘੰਟਾ ਕਦੋਂ ਲੰਘ ਗਿਆ। ਜਦੋਂ ਅਸੀਂ ਗੁਰੂ ਸਾਹਿਬਾਨ ਦਾ ਗੁਰਪੁਰਬ ਮਨਾਉਂਦੇ ਹਾਂ ਤਾਂ ਪ੍ਰਚਾਰਕ ਕਥਾਵਾਚਕ ਸਿੰਘ ਸਾਨੂੰ ਇਤਿਹਾਸ ਸੁਣਾਉਂਦੇ ਨੇ। ਗੁਰੂ ਨਾਨਕ ਸਾਹਿਬ ਦਾ ਇਤਿਹਾਸ ਉਹ ਰਾਏ ਭੋਏ ਦੀ ਤਲਵੰਡੀ ਤੋਂ ਸ਼ੁਰੂ ਕਰ ਲੈਂਦੇ ਨੇ, ਫਿਰ ਮਹਾਰਾਜ ਦਾ ਬਚਪਨ, ਕਿਸ਼ੋਰ ਅਵਸਥਾ, ਮੋਦੀ ਦੀ ਕਾਰ, ਪ੍ਰਚਾਰਕ ਫੇਰੀਆਂ, 18 ਸਾਲ ਕਰਤਾਰਪੁਰ ਸਾਹਿਬ ਵਾਲੇ ਜੋਤੀ ਜੋਤ ਸਮਾਣਾ ਇਤਿਹਾਸ, ਇਸੇ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਦਾ ਮਤੇ ਦੀ ਸਰਾਂ ਤੋਂ ਸ਼ੁਰੂ ਕਰਕੇ ਫਿਰ ਅਸੀਂ ਤੁਰ ਪੈਂਦੇ ਹਾਂ। ਬਾਕੀ ਗੁਰੂ ਸਾਹਿਬਾਨ ਦਾ ਵੀ ਇਤਿਹਾਸ ਅਸੀਂ ਸੁਣਨੇ ਹਾਂ ਅਤੇ ਸੁਣਾਉਂਦੇ ਹਾਂ। ਆਪ ਜੀ ਦੇ ਗਿਆਤ ਲਈ ਬੇਨਤੀ ਕਰਾਂ, ਇਸੇ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਬਾਕਾਇਦਾ ਇਤਿਹਾਸ ਹੈ, ਜੋ ਅੱਜ ਵਰਤਮਾਨ ਵਿੱਚ ਅਸੀਂ ਦਮਦਮੀ ਬੀੜ ਦਾ ਪ੍ਰਕਾਸ਼ ਕਰਨੇ ਹਾਂ, ਮੱਥਾ ਟੇਕਨੇ ਹਾਂ, ਪਾਠ ਕਰਨੇ ਹਾਂ, ਵਿਚਾਰ ਕਰਨੇ ਹਾਂ, ਪਰਿਕਰਮਾ ਕਰਨੇ ਹਾਂ। ਇਸ ਪਵਿੱਤਰ ਸਰੂਪ ਨੂੰ ਇੱਥੋਂ ਤੱਕ ਆਉਣ ਲਈ ਇਹਦਾ ਜਿਹੜਾ ਸ਼ੁਰੂਆਤੀ ਸਫ਼ਰ ਹੈ, ਜਿਹੜੀ ਇਹਦਾ ਪਿਛੋਕੜ ਹੈ, ਜਿਹੜੀ ਇਹਦੀ ਬੈਕਗ੍ਰਾਊਂਡ ਹੈ, ਮੈਂ ਤੁਹਾਨੂੰ ਨਾਲ ਲੈ ਕੇ ਉਹਦੇ 'ਤੇ ਇੱਕ ਪੰਛੀ ਝਾਤ ਮਾਰਨੀ ਚਾਹੁੰਦਾ। ਜਦੋਂ ਹਜ਼ੂਰ ਗੁਰੂ ਨਾਨਕ ਸਾਹਿਬ ਰੂਹੇ ਜ਼ਮੀਨ ਦੇ ਉੱਤੇ ਆਏ, ਪ੍ਰਕਾਸ਼ ਹੋਇਆ, ਅਤੇ ਸਭ ਤੋਂ ਪਹਿਲੀ ਵਾਰ ਸਤਿਗੁਰੂ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ, ਉਹ ਸੀ ਜਿਹੜਾ ਮੈਥਮੈਟਿਕਸ ਦਾ ਟੀਚਰ ਸੀ, ਜਿਹਦਾ ਨਾਂ ਗੋਪਾਲ ਲਿਖਿਆ ਇਤਿਹਾਸ ਵਿੱਚ, ਸਕੂਲ ਵਿੱਚ
महाराज रोज पढ़ते सन ते ओ महाराज नू मैथमैटिक्स पढ़ांदा सी। दस दा थोड़ा सी ते हजूर समझ ज्यादा जांदे सन, बड़ा खुश सी। उदों फीसां इस तरह निश्चित नहीं सन हुंदियां, अध्यापक पढ़ांदे सन ते मापे हैसियत दे हिसाब नाल अध्यापक दी मदद करदे सन। वह बड़ा खुश सी बई इस बच्चे का पिता तो पटवारी है, बड़ा तनाड़ है तो बच्चा भी रोशन दिमाग है तो जदों ये पढ़ जाएगा चंगा पढ़ जाएगा तो सुभाविक है भी मैनू बहुत सारिया वो खिदमत करेगा, बहुत सारिया दातां देगा। हुण अचानक एक दिन हजूर ने बंद कर दिता, ना कुछ बोलन ना दसन ना पुछण। हजूर नू वो समझांदा है भी पढ़िया करो। हजूर कह लगे जे पढ़िए तो फिर की हुंदा। कहन लगा जी जो तुहाडे पिता नाल होया देख लो, मैथमैटिक्स दे एक्सपर्ट सन, उन्हां नू पटवारी दी कार मिल गई है, तुहानू भी धन मिलेगा, इज्जत मिलेगी, शोहरत मिलेगी, फ्यूचर ब्राइट हो जाएगा। तो दीन दुनिया के मालक गुरु नानक साहब कह लगे पांडा जी ये मैथ परलोक विच भी काम आउंदा। हुण पांडे नू ते कदी किसे ने प्रश्न किया ही नहीं सी। आख लगा जी परलोक बारे ते मैनू कदी किसे ने पुछया नहीं, ना ही मेरे मन च विचार आई है, फिर मैं नहीं पढ़ना। हजूर कहन लगे फिर मैं नहीं पढ़ना। कहन लगा फिर तेरे कोल कोई इस तरह का मैथ है जिहड़ा परलोक विच काम आवे? महाराज कहन लगे है, उहदा रा मटीरियल भी वखरा है। जाल मोह कस मस कर मत कागद कर सार, भाव कलम कर चित लिखारी, गुरपुछ लिख विचार, लिख नाम साला लिख, लिख अंत ना पारा वार, बाबा ए लेखा लिख जान। लेखा कहिंदे मैथमैटिक्स नूं, गणित नूं, हिसाब नूं। इस तरह का हिसाब सिख जिथे लेखा मंगी है तिथे होए सच्चा निशान। हुण मैं शब्द नूं खोलन लग पिया ते वक्त इधर ही खर्च हो जाएगा, तुहानूं नाल लैके पंछी चात मारनी। गुरु नानक साहब सच्चे पातशाह दा इतिहास पढ़िए ते इतिहासकार कहिंदे ने जिहड़ा शब्द हजूर नूं उतरदा सी, बाणी आउंदी सी, उहनूं महाराज लिख लैंदे सन। क्यों? क्योंकि गुरबाणी दा बोल है लिखै बाजो सुरत नाही, बोल बोल गवाई है। तुसी मैनूं पुछो भी ज्ञानी जी पिछले साल तुसी जुलाई च आए सो, तुसी की बोल के गए हो दसो, मैं नहीं दस सकदा। मैं तुहानूं पुछा भी तुसी दसो मैं की सुना के गया, इन्ना थोड़ा याद रहिंदा, इन्ना चेता नहीं रहिंदा। पर लिखी हुई गल सनद हो जांदी, लिखी हुई गल याद रहिंदी। इसलिए हजूर वो शब्द लिख लैंदे सन। गुरु नानक साहब ने इस प्रकार ये सारा खजाना अपने कोल इकट्ठा कर लिया। महाराज का पहला प्रकाश दिवस मना रहे हैं, इहदे पिछोकड़ विच मैं पंछी चात तुहानूं नाल लैके मार रहा। सारी बाणी अपनी लिखी हुई गुरु नानक साहब दे कोल एकत्र हो गई। जदों महाराज मरकजे इस्लाम जाते ने ते महाराज सच्चे पातशाह कोई सधारण मनुख तो है नहीं, जिस मिलिया मन होए आनंद सो सतगुर कही उत्थे लोकां आनंदित हो गए। जदों महाराज ने वचन किए तो विस्माद में चले गए। उन्हें फिर सोचा भी ये कोई सधारण मनुख नहीं, तो आ जिहड़ी इहदे कोल पोथी है ना इहदा सत्कार बड़ा करदा। तो ये पुछिए तो सही भी ये कादी पोथी इहदे च की लिखिया? ता वह कहिंदे ना भी पुछण फोल किताब नूं हिंदू वड्डा के मुसलमान होई। हुण वह जिहनूं वह किताब कहिंदे ने पोथी कहिंदे ने गुरमुखो की है? वह गुरु नानक साहब के अपने बचन ने। वह जिथे भी महाराज जाते जो उतरदा उहनूं सनद कर लेंदे ने, लिख लेंदे ताकि पंथ तैयार करना है। ये लिखती सिद्धांत जिहड़े ने विसर ना जाण, यह नाल दी नाल मैं नोटिस करदा रहा। फिर किथे भगत जयदेव जी बंगाल दे रहण वाले उत्थे पहुंच के उन्हां दी बाणी लैके आउंदे ने, महाराष्ट्र दे विच भगत नामदेव जी दी बाणी लैके आउंदे ने, राजस्थान विचों भगत धन्ना जी दी बाणी लैके आउंदे ने, बनारस विचों भगत रविदास ते भगत कबीर दी बाणी लैके आउंदे ने, पाक पटन विच बाबा फरीद साहब दे उत्तराधिकारी कोलों शेख साहब दी बाणी लैके आउंदे ने। एक नहीं
15 महापुरुषां दी बाणी उथे आप पहुंच के उन्हां दे कोलों जां उन्हां दे अगले वाहिगुरु अनुयायियां दे कोलों सतगुरु ओ बाणी जेड़ी बाणी उन्हां दी विचारधारा दे अनुकूल है जेड़ी बाणी मनुखता दा मार्गदर्शन कर सकती है ओ सारी बाणी सतगुरु एकत्र करी जांदे और ओ सारी बाणी श्री गुरु नानक देव महाराज जी दे अपने बचन 15 भगत साहबान दे बचन ओ एक पोथी साहब दे रूप विच महाराज ने संग्रह कर लिया। गुरमुखो जिन्ने क शरीर बैठे हो तवज्जो दिया जे एकाग्रता बनाई रखिया जे फिर समय का पहिया अपनी चाले चलता रहा। इस गल की गवाही भाई साहब भाई गुरदास जी ने भी दी है कहिंदे जदों मक्के गए ते आसा हथ किताब कच्छ कुजा बांग मुसला तारी हथ विच सोटा है और कोल वो पोथी है जिन्हों इस्लाम वाले किताब कहिंदे ने क्योंकि उन्हां कोल किताब तो ज्यादे सत्कार योग कोई वर्ड कोई शब्द नहीं है वो किताब ही कहिंदे ने। हुण भी कुरान वो किताबे कुरान ही कहिंदे ने। हुण वो सारियां गवाहियां ने भी गुरु नानक साहब दे कोल वो अपना खजाना जिहड़ा है वो महाराज ने नोट कर लिया। समय का पहिया अपनी चाले चलता रहा। सारियां प्रचारक फेरियां तो वापस आके सतगुरु श्री करतारपुर साहब की पवित्र धरती ते टिक गए। अपनी हयाती दे अंतले 18 साल गुरु नानक साहब करतारपुर साहब रावी दरिया के किनारे जिहड़ा नगर वसाया सी उस नगर विच रह के किरत करते रहे ते आले दुआले धर्म प्रचार भी करते रहे। हुण वक्त आया 5 भूतक तन त्यागण दा। हजूर ने परख प्रीख्या की पुत्रां दी सिखां दी सिखां पुत्रां घोख कै जां सोदोस तां लैणा टिक्यो। सिखां नूं ही घोखिया पुत्रां नूं ही अजमाया उन्हां सारिआं विच्चों प्रवान कौण चढ़िया भाई लैणा। भाई लैणा जी नूं इस तरीके दे नाल परखिया फिर अंग दे नाल लाया प्यार कीता। इश्क की भट्ठी में पाकर जब कुंदन किया लैणे से अंगद और अंगद से अल्लाह कर दिया। तखत ते बिठाया परिक्रमा कीतियां मत्था टेकिया नाम दिता अज तो तू लैणा नहीं अज तो तू अंगद है मैं तेनू अपने अंग नाल ला के अंगद बना दिता अपनी जोत ते जुगत नू तेरे विच कन्वर्ट कर दिता। ये पहली बार रूहे जमीन ते होया भी किसे गुरु ने अपने चेले नू मत्था टेकिया हो नहीं ते गुरु गुरु रहिंदा सी चेला चेला रहिंदा। इहनू बाणी कहिंदी हो रहे हो गंग वहाइए ये गुरु नानक ने अपने सिख नू मत्था टेक के उल्टी गंगा वहा दिती है। गंगोत्री तो निकल के बंगाल की खाड़ी विच ते गंगा डिगदी वेखी सी पर बंगाल की खाड़ी चो निकल के ओ हिमालय पर्वत ते चढ़ जाएगी ये पहली बारी वेखी। हो रहे हो गंग वहाइए दुनियावी अख है के क्यों ऐ गुरु नानक ने की कर छड़िया। फिर बचन कीता लैणे आ बर्दाश्त कर लेना लैणे आ मेरे पुत्रां दा ध्यान जमीन विच है डेरे विच है गावां विच है मझां विच है जिहड़ियां स्टोर विच रजाइयां तलाइयां ने थालियां ने चिमचे ने कौलियां ने मंजे बिस्तरे ने मेरे पुत्रां दी सुरत उहदे विच है। जे तू इत्थे रहा ते ए तेरे नाल ईरखा करनगे ते जदों ए ईरखा करनगे ओ ईरखा जदों तेरे तक आवेगी रिफलैक्ट होके उहनां तक भी जाएगी माहौल खराब होगा। इसलिए चल खडूर खडूर चल रिजक तेरे पिछे पिछे ही उथे आ जाएगा इथे नहीं रहना क्योंकि ईरखा करनगे। हजूर गुरु अंगद साहब सच्चे पातशाह उधर जाने लई तैयार हो गए। हजूर ने आख्या लैणिया मैं तेनू कोई जमीन कोई मझां गावां कोई कौलियां चिमचे कोई रजाइयां तलाइयां नहीं दे रहा पर मैं तेनू इन्हां सारिआं नालों सर्वोत्तम एक पदार्थ दे रहा। हुण सतगुरु बाणी दी पोथी लैके आए बड़े अदब नाल कहन लगे लै लैणिया इहनू इस तरह रखी जिवें 32 दंदां विच जीव नूं संभाल के रखी है। एक खजाना मेरी असल प्रोपर्टी जिहड़ी है करतारपुर की कई मरबे जमीन नहीं मेरी असल प्रोपर्टी ये है
मैं फिर फिर के देशां विदेशों में महापुरखों के बचन कट्ठे किए। योगिया ने सिद्धा ने गुरु नानक नूं पुछिया सी किस कारण ग्रह तजो उदासी, उहदे चंगा भला वसदा रस्ता है, घर दे विच कोई कमी नहीं, गेरुए रंग के कपड़े पा के क्यों भटकते फिरते हो, क्यों घर छड्डिया जी, किस कारण ग्रह तजो उदासी, किस कारण ये भेख निवासी, किस वखर के तुम बनजारे, क्यों कर साथ लंघावो पारे। ये 73 पदियां विचों सिद्ध सिद्ध गोष्ठ विचों इस एक पदे विच चार प्रश्न ने, घर क्यों छड्डिया, ये भेख क्यों धारण किया, तुसी बनजारे किस वस्तु दे व्यापारी हो, तुहाडा साथ भवसागर तो पार किवें होवेगा। हजूर कहन लगे गुरमुख खोजत पए उदासी। वह गुरमुख कौन ने जी? वह कबीर साहब गुरमुख ने, वह नामदेव जी ने, भगत रविदास जी ने, शेख साहब ने, वह धन्ना जी ने, वह पीपा जी ने, वह तलोचन जी ने, हाँ जी, वह बेणी जी ने, वह पीपा जी ने, वह सूरदास जी ने, यह तमाम 15 भगत साहबान ने जिन्हां बारे गुरु नानक कहिंदे गुरमुख खोजत पए उदासी। दर्शन कह ताई भेख निवासी। मैं अपना दर्शन अपना फलसफा लोगों विच प्रचारना चाहना, इहदे लई मैं गेरवे रंग के कपड़े पाए ने, कौन रोज धोवे तो कौन प्रेस करे, जे मैले होण नहीं तो मैले लगन ना, यह सी उहदे पिछे सोच, होर कोई सोच नहीं सी। दर्शन कह ताई भेख निवासी। तुसी कहिंदे हो किस वखर के तुम बन जा रहे, मैं कहना साच वखर के हम बन जा रहे, सदा फिर काल पुरख दे नाम दा व्यापारी हां मैं। और तुसी कहिंदे हो क्यों कर साथ लंघावो पारे, ते मेरा उत्तर की है, जेड़े गुरु दे सन्मुख हो जाणगे ओह पार हो जाणगे। साच वखर के हम बन जा रहे, नानक गुरमुख उतरस पारे। यह 15 भगत साहबान की बाणी गुरु नानक साहब ने एकत्र की, अपनी बाणी उहदे च शामिल की, पोथी बना के वह श्री गुरु अंगद देव महाराज सच्चे पातशाह समर्पित कर दी। हुण समय का पहिया अपनी चाले चलता रहा। गुरु अंगद साहब का वक्त बहुत टफ सी, उधर मैं थोड़ा जिहा ध्यान दवा दिया, क्योंकि वह वाला वेला सी जदों सीधे जां असिधे तौर पर बाबा जी बाबा श्री चंद साहब महाराज विरोध कर लग पे सन, क्योंकि उन्होंने उम्मीद सी गुरियाई मैनू मिलेगी, जदों नहीं मिली रुस गए। उन्होंने पठानकोट के कोल एक स्टेशन है सरना, सरना स्टेशन तो लोग उतर के जाते हुए बाठ पिंड है, शायद वह गोद तो ही पिया क्योंकि उत्थे ज्यादातर बाठ गोद के जिमीदार सन। उन्होंने वखरा उत्थे वह सेवक सन बाबा जी दे, वखरा गुरद्वारा बनाता, उत्थे बालचंद जती है श्री चंद बाबा ने डेरा बनाया, उत्थे जाके अपना डेरा विरोध किया। गुरबाणी च लिखिया सी भी पुत्री कौल ना पालियो, कर पीरों कन्न मुरटी है, दिल खोटे आकी फिरन, बन भार उचायन छटी है। मैं टूक मात्र बेनतियां करके आप जी नाल लेके अगे जाना चाहता। गुरु अंगद साहब का वेला भी बहुत बिखम सी, लिहाजा उन्होंने कुछ श्लोक उचारण किए। ये 62 श्लोक उन्होंने लिख लाए, क्योंकि गुरु नानक साहब को रह के उन्होंने सीख लिया सी भी पंथ की वागडोर किवें संभालनी है और किवें किवें की करना है। गुरु नानक साहब ने 17 साल सब कुछ सिखा दिता। हुण गुरु अंगद साहब सच्चे पातशाह की आरबला, क्योंकि बहुत ज्यादा नहीं, थोड़ी आरबला विच ही ज्योति जोत समा गए। हुण गुरु साहब को 15 भगतां की बाणी, 16वें गुरु नानक साहब ते 17वें ओह आप, 17 महापुरखां दी बाणी इकट्ठी हो गई, ते सेवक प्रवान चढ़े धन श्री गुरु अमरदास जी। उन्हां नूं जिस वेले ये जिम्मेवारी सौंपी ते धन गुरु अंगद साहब सच्चे पातशाह ने यह 17 महापुरशां दी बाणी श्री अमरदास जी नूं सपुरद करके गुरु नानक साहब वाले लफज दोहरा दिते भी पुरखा इनू इस तरह संभाल के रखना जिमें बत्तियां दंदा विच जीव नू संभाल के रखी है। उत्थे बकायदा इस तरह लिखिया है बत्तियां दंदा विच जीव नू जिमें संभाल के रखी है। मैं इन बेनू शब्द कह रहा, यानी बहुत ज्यादा संभाल करनी है। सब तो ज्यादा जिहड़ी संभाल करनी है वह पोथी की करनी है। संभाल मीनज इहदे विच कोई व्यक्ति वाधा घाटा ना कर सके। जिमें कोई पिता माया कमाए ग्रोसरी खरीद के घर लियावे
ਤੇ ਮਾਂ ਪਸੜ ਪਾ ਕੇ ਰਸੋਈ ਵਿੱਚ ਭੋਜਨ ਤਿਆਰ ਕਰੇ ਤੇ ਉਹ ਵੇਖ ਲੈ ਕਿਸੇ ਨੂੰ ਭੋਜਨ ਵਿੱਚ ਜ਼ਹਿਰ ਮਿਲਾਉਂਦੇ ਨੂੰ ਤੇ ਉਹ ਫਿਰ ਪੁੱਤਰ ਨੂੰ ਖਾਣ ਨਹੀਂ ਦਿੰਦੀ। ਇਸ ਤਰ੍ਹਾਂ ਸੰਭਾਲ ਤੋਂ ਮਤਲਬ ਸੀ ਵੀ ਇਹਦੇ ਵਿੱਚ ਕੋਈ ਵਾਧਾ ਘਾਟਾ ਨਹੀਂ ਕਰਨ ਦੇਣਾ, ਕੋਈ ਵਿੱਚ ਕੱਚੇ ਬਚਨ ਲਿਖਦਾ ਵਿੱਚੋਂ ਕੋਈ ਬਚਨ ਕੱਢਦਾ ਹੈ ਆਪਣੀ ਮਰਜ਼ੀ ਨਾਲ। ਇਸ ਗੱਲ ਦਾ ਧਿਆਨ ਰੱਖਣਾ ਹੈ ਵੀ ਇਹਦੇ ਵਿੱਚ ਕਿਸੇ ਸ਼ਬਦ ਦੀ ਗੱਲ ਛੱਡੋ, ਹਿਆਰੀ ਬਿਹਾਰੀ ਦਾ ਵੀ ਵਾਧਾ ਘਾਟਾ ਕੰਨੇ ਦਾ ਵੀ ਕੋਈ ਨਹੀਂ ਕਰ ਸਕਦਾ। ਇਹ ਬਾਣੀ ਗੁਰੂ ਅਮਰਦਾਸ ਮਹਾਰਾਜ ਕੋਲ ਆ ਗਈ। ਇਸੇ ਪ੍ਰਕਾਰ ਗੁਰੂ ਸਰੂਪ ਸਾਧ ਸੰਗਤ ਜੀ, ਇਹ ਫਿਰ ਹੁਣ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਮੇਲੇ ਲੱਗੇ ਹੋਏ ਨੇ। ਸਮਾਂ ਆਇਆ ਗੁਰੂ ਅਰਜਨ ਸਾਹਿਬ ਦਾ। ਵੇਖੋ ਮੈਂ ਤੁਹਾਡਾ ਧਿਆਨ ਦਿਵਾਉਣਾ ਹੈ, ਜਿੰਨੀ ਕੁ ਵਿਚਾਰ ਹੋਈ ਕਰਾਂਗੇ, ਬਾਕੀ ਫਿਰ ਕਿਸੇ ਦਵਾਨ 'ਚ ਕਰਾਂਗੇ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 10 ਗੁਰੂ ਸਾਹਿਬਾਨ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਗੁਰਿਆਈ ਦੀ ਜ਼ਿੰਮੇਵਾਰੀ ਹੈ ਉਹ ਮਿਲਦੀ ਹੈ 1708 ਵਿੱਚ, ਸੰਪਾਦਨਾ ਹੋ ਜਾਂਦੀ ਹੈ 1604 ਵਿੱਚ। ਕਦੀ ਤੁਹਾਡੇ ਮਨ 'ਚ ਵਿਚਾਰੀ ਵੀ 104 ਸਾਲ ਪਹਿਲਾਂ ਸੰਪਾਦਨਾ ਕਰਨ ਦੀ ਕੀ ਲੋੜ ਸੀ? ਉਦੋਂ ਹੀ ਸੰਪਾਦਨਾ ਹੋ ਜਾਂਦੀ ਅਤੇ ਉਦੋਂ ਹੀ ਗੁਰਿਆਈ ਪ੍ਰਾਪਤ ਹੋ ਜਾਂਦੀ। 104 ਸਾਲ ਪਹਿਲਾਂ ਐਸਾ ਕਿਉਂ ਕਰਨਾ ਪਿਆ? ਸਾਡੇ ਇਤਿਹਾਸ ਨੇ ਉਹਦੇ 3 ਮੋਟੇ ਕਾਰਨ ਲਿਖੇ ਨੇ ਜਿਹੜੇ ਮੈਂ ਤੁਹਾਡੀ ਨਜ਼ਰ ਕਰਨੇ ਚਾਹੁੰਦਾ। ਸਭ ਤੋਂ ਪਹਿਲਾ ਕਾਰਨ, ਇੱਕ ਦਿਨ ਹਜ਼ੂਰ ਸ੍ਰੀ ਹਰਿਮੰਦਰ ਵਿੱਚ ਬੈਠੇ ਸਨ ਔਰ ਇੱਕ ਪਾਸੇ ਭਾਈ ਗੁਰਦਾਸ ਜੀ, ਇੱਕ ਪਾਸੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਰਬਾਬੀ ਕੀਰਤਨ ਕਰ ਰਹੇ ਨੇ, ਸੰਗਤ ਸਾਹਮਣੇ ਬੈਠ ਕੇ ਕੀਰਤਨ ਸਰਵਣ ਕਰ ਰਹੀ ਹੈ ਔਰ ਇੱਕ ਸੰਗਤ ਦਾ ਜੱਥਾ ਆਇਆ, ਇੱਕ ਨੇ ਗਲ ਵਿੱਚ ਢੋਲਕੀ ਪਾਈ ਹੋਈ ਹੈ, ਕੁਝ ਖੜਤਾਲਾਂ ਵਜਾ ਰਹੇ ਨੇ, ਕੋਈ ਚਿਮਟਾ ਵਜਾ ਰਿਹਾ, ਬੜੇ ਵਜਦ ਵਿੱਚ ਪਿਆਰ ਨਾਲ ਉਹ ਗਾਉਂਦੇ ਆ ਰਹੇ ਨੇ। ਮਹਾਰਾਜ ਦੇ ਕੰਨਾਂ 'ਚ ਆਵਾਜ਼ ਪਈ ਤੇ ਹਜ਼ੂਰ ਨੇ ਭਾਈ ਗੁਰਦਾਸ ਵੱਲ ਵੇਖਿਆ। ਜਦੋਂ ਭਾਈ ਗੁਰਦਾਸ ਵੱਲ ਵੇਖਿਆ ਤੇ ਭਾਈ ਗੁਰਦਾਸ ਬੜੇ ਰੋਸ਼ਨ ਦਿਮਾਗ ਸਨ, ਉਹ ਸਮਝ ਗਏ। ਦੀਵਾਨ ਦੀ ਸਮਾਪਤੀ ਹੋਈ, ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਨੂੰ, ਭਾਈ ਗੁਰਦਾਸ ਕਹਿਣ ਲੱਗੇ ਹਾਂ ਮਹਾਰਾਜ। ਕਹਿਣ ਲੱਗੇ ਭਾਈ ਗੁਰਦਾਸ, ਗੁਰੂ ਦੀ ਬਾਣੀ ਜੁਦਾ ਕਰੀਏ, ਮੀਣੇ ਪਾਂਦੇ ਨੇ ਵਿੱਚ ਰਲਾ ਸੋ ਵਿੱਚ ਮੂਲ ਨਾ ਧਰੀਏ। ਕਿਉਂਕਿ ਜਿਹੜਾ ਸ਼ਬਦ ਪੜ੍ਹਦੇ ਹੋਏ ਸਿੱਖ ਆ ਰਹੇ ਸਨ ਉਹਨਾਂ ਨੂੰ ਨਹੀਂ ਸੀ ਪਤਾ ਵੀ ਉਹ ਸ਼ਬਦ ਗੁਰਬਾਣੀ ਦਾ ਨਹੀਂ ਸੀ, ਪਰ ਉਹ ਭੁਲੇਖਾ ਗੁਰਬਾਣੀ ਦਾ ਪਾਉਂਦਾ ਸੀ। ਤੁਸੀਂ ਕਹੋਗੇ ਸਿੱਖ ਨੂੰ ਕਿਵੇਂ ਭੁਲੇਖਾ ਲੱਗ ਸਕਦਾ? ਤੁਸੀਂ ਉਦੋਂ ਦੀਆਂ ਗੱਲਾਂ ਛੱਡੋ, ਅੱਜ ਤੁਹਾਨੂੰ ਮੈਂ ਪੰਜਾਬ ਦੇ ਵਿੱਚ ਟਰਾਲੀਆਂ ਦੀਆਂ ਸਾਈਡਾਂ ਤੇ ਲਿਖਿਆ ਹੋਇਆ ਵਿਖਾ ਸਕਦਾ ਵੀ ਭੰਗ ਅਫੀਮ ਪੋਸਤ ਮਦ ਉੱਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ। ਸ਼ਬਦ ਮਾੜਾ ਨਹੀਂ, ਮੈਸੇਜ ਮਾੜਾ ਨਹੀਂ, ਪਰ ਉਹ ਗੁਰਬਾਣੀ ਦਾ ਸ਼ਬਦ ਨਹੀਂ। ਪਰ ਤੁਸੀਂ ਵੇਖੋ ਉਹਦੀ ਸ਼ੈਲੀ, ਉਹਦਾ ਨਾਪ, ਉਹਦਾ ਤੋਲ, ਉਹਦਾ ਪਿੰਗਲ ਕਿੱਡਾ ਜ਼ਬਰਦਸਤ। ਇਹ ਪਤਾ ਕਿਹਨੇ ਉਚਾਰਿਆ ਸੀ? ਇਹ ਉਚਾਰਿਆ ਸੀ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ, ਉਹ ਗੁਰੂ ਬਣਨ ਦੇ ਸੁਪਨੇ ਲੈ ਰਿਹਾ ਸੀ। ਅੱਜ ਵੀ ਵਿਆਹ ਦੇ ਕਾਰਡਾਂ ਤੇ ਤੁਸੀਂ ਪੜ੍ਹਦੇ ਹੋ ਸਤਿਗੁਰ ਦਾਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਸਾਂ ਕਾਰਜ ਆਪ ਕਰਾਏ, ਇਹ ਉਸ ਦੀ ਵਡਿਆਈ। ਲੱਗਦਾ ਵੀ ਇਹ ਗੁਰਬਾਣੀ ਨਹੀਂ, ਇਹ ਭੁਲੇਖਾ ਪੈਂਦਾ ਸੀ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਭਾਈ ਗੁਰਦਾਸ, ਇਸ ਤੋਂ ਪਹਿਲਾਂ ਕਿ ਬਹੁਤ ਸਾਰੀ ਮਿਸਅੰਡਰਸਟੈਂਡਿੰਗ ਖੜੀ ਕਰ ਦੇਣ, ਸਾਨੂੰ ਕੁਝ ਆਰ ਪਾਰ ਕਰਨਾ ਚਾਹੀਦਾ। ਕਿਉਂ ਸੰਪਾਦਨਾ 604 ਚ ਹੋਈ? ਉਹਦਾ ਪਹਿਲਾ ਕਾਰਨ ਇਹ ਸੀ। ਹੁਣ ਮੈਂ ਦੂਜਾ ਕਾਰਨ ਤੁਹਾਡੀ ਨਜ਼ਰ ਕਰਾਂ। ਮਿਹਰਬਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ, ਇਹ ਤਾਂ ਕਵੀਸ਼ਰੀ ਕਰਨ ਲੱਗ ਪਿਆ ਸੀ ਵੀ ਅਜੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਹੋਇਆ। ਚੰਦੋ ਤੇ ਪਿਰਥੀ ਚੰਦ ਨੂੰ ਇਹ ਪੂਰੀ ਉਮੀਦ ਸੀ ਵੀ ਇਹਨਾਂ ਦੇ ਘਰ ਸੰਤਾਨ ਕੋਨੀ ਹੋਣੀ ਤੇ ਮਹਾਦੇਵ ਨੇ ਸ਼ਾਦੀ ਨਹੀਂ ਕਰਾਈ ਤੇ ਗੁਰੂ ਰਾਮਦਾਸ ਦਾ ਜਿਹੜਾ ਪਰਿਵਾਰ ਹੈ ਉਹਦੇ ਵਿੱਚੋਂ ਬੱਚਾ ਇੱਕੋ ਹੀ ਬਚਣਾ ਹੈ, ਉਹ ਬਚਣਾ ਮਿਹਰਬਾਨ, ਤੇ ਗੁਰਿਆਈ ਘੁੰਮ ਘੁਮਾ ਕੇ ਮਿਹਰਬਾਨ ਕੋਲ ਹੀ ਆਉਣੀ। ਪ੍ਰਿਥੀ ਚੰਦ ਨੇ ਕਿਹਾ ਹੋਇਆ ਸੀ ਵੀ ਪੁੱਤਰ ਕਾਵਿ ਰੂਪ ਸਿੱਖ, ਜਿਵੇਂ ਗੁਰੂ ਬਾਣੀਆਂ ਉਚਾਰਦੇ ਨੇ ਤੂੰ ਵੀ ਉਚਾਰਿਆ ਕਰ, ਲਿਖਿਆ ਕਰ, ਪ੍ਰੈਕਟਿਸ ਕਰਿਆ ਕਰ। ਉਹਨੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਮਿਹਰਬਾਨ ਪੁੱਤਰ ਪ੍ਰਿਥੀਏ ਦਾ ਕਵੀਸ਼ਰੀ ਕਰੇ, ਹਿੰਦੀ ਪੰਜਾਬੀ ਸੰਸਕ੍ਰਿਤ ਨਾਲੇ ਫਾਰਸੀ ਪੜ੍ਹੇ, ਧਿਆਨ ਦਿਆ ਜੇ। ਉਨ ਪੀ ਬਾਣੀ ਬਹੁਤ ਬਣਾਈ, ਵਾਹਿਗੁਰੂ ਵਾਹਿਗੁਰੂ ਭੋਗ ਗੁਰੂ ਨਾਨਕ ਪਦ ਤੇ ਪਾਏ। ਪਿੱਛੇ ਗੁਰੂ ਨਾਨਕ ਦੀ ਸਟੈਂਪ ਲਾ ਦਿੰਦਾ ਸੀ, ਸੰਗਤ ਨੂੰ ਭੁਲੇਖਾ ਪੈਣ ਲੱਗ ਪਿਆ। ਇਹ ਦੂਜਾ ਕਾਰਨ ਹੈ। ਹੁਣ ਮੈਂ ਤੀਜਾ ਕਾਰਨ ਤੁਹਾਡੀ ਨਜ਼ਰ ਕਰਾਂ, ਥੋੜ੍ਹਾ ਜਿਹਾ ਸਮਾਂ ਹੈ, ਸਹਿਯੋਗ ਦਿਆ ਜੇ, ਜੁੜੇ ਰਿਹਾ ਜੇ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਿਨਾਮ ਸ੍ਰੀ
एक दिवस प्रभ प्रातः काला दया परे प्रभ दीन दयाला यह मन उपजी प्रगटो जग पंथ ते कारण कीजे अब ग्रंथ। अमृत वेले धन गुरु अर्जन साहब सच्चे पातशाह समाधि विच बैठे सन, एकाग्रता विच आ गए, मन विच खुरना आया, मन विच विचार आई भी जेड़ा गुरु नानक ने पंथ शुरू किया सी मारिया सिक्का जगत विच नानक निर्मल पंथ चलाया, जां शब्द जीती सिद्ध मंडली की तो उस अपना पंथ निराला। मैं गल चल रही है तो बेनती कर दिया, असी कौम शब्द बड़ा वरतने हैं, सिख कौम है जी, तुसी किते मतलब मेरा बिल्कुल ये नहीं भी तुहानू नहीं पता तो मैनू ज्यादा पता है, सिर्फ तुहानू चेता कराना है भी कौम जेड़ा शब्द है इनसाइक्लोपीडिया कढ के वेखो, कौम सिख कौम नहीं है, कौम तो किसी भाईचारे नू असी कह सकते हैं आ राजपूत कौम है, आ गुजर कौम है, आ फलानी कौम है, तुसी की हो, तुसी पंथ हो। किते भी गुरु ग्रंथ साहब विच इतिहास विच तुहानू कौम नहीं लिखिया मिलेगा, जे लिखिया मिलेगा तो मैनू जरूर दस्या जे, मैं अन्ना हो गया पढ़ पढ़ के, जिथे लिखिया होगा पंथ लिखिया होगा। कलगियां वाले पातशाह पंथ प्रचर करबे को साजा, ना कि कौम प्रचर करबे को साजा, मारिया सिक्का जगत विच नानक निर्मल पंथ चलाया, शब्द जीती सिद्ध मंडली की तो अपना पंथ निराला। पंथ एकाग्रता विच जरूर सहयोग बख्शिश करो, सारिया नूं बेनती है। एक बार फिर आखो सतनाम श्री, एक दिवस प्रभ प्रातः काला दया भरे प्रभ दीन दयाला यह मन उपजी प्रगटो जग पंथ, गुरु नानक दा पंथ प्रगट हो गया ते कारण कीजे अब ग्रंथ। हुण इहदे लई लिखती सिद्धांत जरूरी ने, मैं केवल गल समझण लई बेनती करन लगा, किसे नूं छटियाउण लई सिंधी भाईचारा गुरु नानक साहब दा सिखां नालों भी ज्यादा सत्कार करदा पर रुल गए बेचारे, पता की वजह सी, उन्हां कोल अपने अपने वर्ग वास्ते कोई लिखती सिद्धांत नहीं सा। किसी भी साध संगत जी मजहब मजहब साबित करन लई उहदे लिखती सिद्धांत कुरान दे रूप विच, बाइबल दे रूप विच, तौरेत दे रूप विच, अंजील दे रूप विच, वेदांत दे रूप विच उहदे कोल होने बड़े जरूरी ने, नहीं तो उहदा कोई वजूद नहीं हुंदा। ਇਹ ਵੀ ਗੁਰੂ ਅਰਜਨ ਸਾਹਿਬ ਦਾ ਸਾਡੇ ਤੇ ਪਰਉਪਕਾਰ ਹੈ, ਉਹਨਾਂ ਨੇ ਸਾਨੂੰ ਮਰਕਜ਼ੇ ਕੌਮ ਹਰਿਮੰਦਰ ਸਾਹਿਬ ਵੀ ਦਿੱਤਾ, ਉਹਨਾਂ ਨੇ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਦਿੱਤਾ, ਗੱਜ ਕੇ ਆਖੋ ਸਤਨਾਮ ਸ੍ਰੀ। ਸੋ ਗੁਰੂ ਸਰੂਪ ਸਾਧ ਸੰਗਤ ਜੀ ਇਹ ਤਿੰਨ ਕਾਰਨ ਇਤਿਹਾਸਕਾਰਾਂ ਨੇ ਲਿਖੇ ਨੇ, ਕਾਰਨ ਹੋਰ ਵੀ ਹੋਣਗੇ ਪਰ ਇਹਨਾਂ ਤਿੰਨਾਂ ਕਾਰਨਾਂ ਦਾ ਜ਼ਿਆਦਾ ਜ਼ਿਕਰ ਹੈ। ਹੁਣ ਸੰਪਾਦਨਾ ਸ਼ੁਰੂ ਕਰਨੀ ਸੀ, ਵਿਉਂਤਬੰਦੀ ਕੀਤੀ ਗਈ ਵੀ ਅਕਾਂਤ ਹੁਣ ਤੇ ਭਾਵੇਂ ਰਾਮਸਰ ਸਾਹਿਬ ਵਿੱਚ ਆ ਗਿਆ, ਉਦੋਂ ਇਹ ਬਾਰ ਬਾਰ ਸੀ ਔਰ ਬੜੀ ਗਰੀਨਰੀ ਸੀ, ਇਕਾਂਤ ਸੀ, ਇਹ ਸਤਿਗੁਰੂ ਨੇ ਜਗ੍ਹਾ ਚੁਣੀ। ਮੈਂ ਬਿਲਕੁਲ ਮੁਕਤਸਰ ਦੀਆਂ ਬੇਨਤੀਆਂ ਕਰਨੀਆਂ ਨੇ ਕਿਉਂਕਿ ਵਕਤ ਦਾ ਤਕਾਜ਼ਾ ਹੈ ਔਰ ਪੰਕਚੁਅਲਿਟੀ ਬਹੁਤ ਲਾਜ਼ਮੀ ਹੈ। ਸੋ ਸਾਧ ਸੰਗਤ ਜੀ, ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਮੁੱਖ ਲਿਖਾਰੀ ਲਾਇਆ ਗਿਆ, ਹਾਲਾਂਕਿ ਵਿਦਵਾਨ ਹੋਰ ਬੜੇ ਸਨ, ਭਾਈ ਜੇਠਾ ਜੀ ਨੇ, ਬਿਧੀ ਚੰਦ ਜੀ ਨੇ। ਬਾਬੇ ਬਿਧੀ ਚੰਦ ਨੂੰ ਕੇਵਲ ਇਹ ਨਾ ਤੁਸੀਂ ਸਮਝੋ ਬਈ ਉਹ ਉੱਥੋਂ ਘੋੜੇ ਲੈ ਆਏ ਅਤੇ ਉਹ ਇਸ ਤਰ੍ਹਾਂ ਦੇ ਕੰਮ ਹੀ ਕਰਦੇ ਸਨ, ਉਹ ਬੜੇ ਵਿਦਵਾਨ ਵੀ ਸਨ, ਭਾਈ ਸਾਲੋ ਜੀ ਨੇ, ਹੋਰ ਬੇਅੰਤ ਇਸ ਤਰ੍ਹਾਂ ਦੇ ਵਿਦਵਾਨ ਸਨ। ਬਾਬਾ ਬੁੱਢਾ ਸਾਹਿਬ ਨੂੰ ਚੇਚਾ ਬੀੜ ਤੋਂ ਲਿਆ ਕੇ ਮਹਾਰਾਜ ਨੇ ਹਰਿਮੰਦਰ ਸਾਹਿਬ ਬਿਠਾਇਆ ਵੀ ਤੁਸੀਂ ਸਾਰਾ ਦਿਨ ਹੁਣ ਇੱਥੇ ਸੰਗਤਾਂ ਨੂੰ ਹੈਂਡਲ ਕਰਨਾ, ਮੈਂ ਉੱਥੇ ਰਾਮਸਰ ਹੋਣਾ ਕਿਉਂਕਿ ਸੰਪਾਦਨਾ ਹੋ ਰਹੀ ਹੈ, ਕੁਝ ਸਿੱਖ ਕਾਗਜ਼ ਤਿਆਰ ਕਰ ਰਹੇ ਨੇ, ਕੁਝ ਸ਼ਾਹੀ ਤਿਆਰ ਕਰ ਰਹੇ ਨੇ, ਕੁਝ ਕਲਮਾਂ ਕੱਢ ਰਹੇ ਨੇ, ਕੁਝ ਉਹਨਾਂ ਸਿੱਖਾਂ ਦੇ ਲੰਗਰ ਪ੍ਰਸ਼ਾਦੇ ਦਾ, ਕਿਉਂਕਿ ਵਿਸ਼ੇਸ਼ ਧਿਆਨ ਉੱਥੇ ਪੂਰੀ ਭੀੜ ਸੀ, ਇੱਕ ਦੋ ਤਿੰਨ ਚਾਰ ਜਣੇ ਨਹੀਂ ਸਨ, ਉਹਨਾਂ ਦਾ ਵੱਖਰਾ ਕਿਚਨ ਸੀ ਤਾਂ ਕਿ ਇਸ ਤਰ੍ਹਾਂ ਦਾ ਭੋਜਨ ਜਿਹੜਾ ਹਲਕਾ ਫੁਲਕਾ ਹੋਵੇ ਛੇਤੀ ਪਚ ਜਾਏ, ਤੁਸੀਂ ਬਾਕੀ ਗੱਲ ਸਾਰੀ ਸਮਝਦੇ ਹੋ। ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ, ਹਾਜ਼ਮਾ ਖਰਾਬ ਨਾ ਹੋਵੇ, ਹਲਕਾ ਫੁਲਕਾ ਜਦੋਂ ਅਸੀਂ ਖਾਂਦੇ ਹਾਂ ਤਾਂ ਸਾਡਾ ਦਿਲ ਦਿਮਾਗ ਜਿਹੜਾ ਉਹ ਜ਼ਿਆਦਾ ਕੰਮ ਕਰਦਾ। ਸੰਪਾਦਨਾ ਚੱਲਦੀ ਰਹੀ, ਇਸੇ ਦੌਰਾਨ ਤਥਾ ਕਥਿਤ ਚਾਰ ਅਖੌਤੀ ਭਗਤ ਆਏ, ਕਾਨ੍ਹਾ ਜੀ, ਪੀਲੂ ਜੀ, ਛੱਜੂ ਜੀ ਅਤੇ ਹੁਸੈਨ ਜੀ। ਸਾਡੀ ਵੀ ਬਾਣੀ ਦਰਜ ਕਰੋ, ਮਹਾਰਾਜ ਨੇ ਆਖਿਆ ਵੀ ਤੁਸੀਂ ਉਚਾਰਨ ਕਰੋ, ਜੇ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਅਨੁਕੂਲ ਹੋਈ ਤਾਂ ਮੈਂ ਜ਼ਰੂਰ ਦਰਜ ਕਰਾਂਗਾ। ਉਹਨਾਂ ਨੇ ਵਾਰੀ ਵਾਰੀ ਦਰਜ ਕੀਤੀ, ਇੱਕ ਕਹਿਣ ਲੱਗਾ ਕਾਗਜ਼ ਸੰਧੀ ਪੁੱਤਰੀ ਤਉ ਨਾ ਤਿਰਿਆ ਨਿਹਾਰ,
ਇਉਂ ਹੀ ਮਾਰ ਲਿਜਾਏਗੀ ਜਿਉਂ ਬਲੋਚਾਂ ਦੀ ਤਾੜ। ਵੇਖੋ ਇਹ ਇਹਨੂੰ ਬੱਤੀਆਂ ਦੰਦਾਂ ਵਿੱਚ ਇੰਜ ਰੱਖਣਾ ਜਿਵੇਂ ਜੀਭ ਨੂੰ ਸੰਭਾਲ ਕੇ ਰੱਖੀਦਾ। ਕਿੰਨਾ ਧਿਆਨ ਰੱਖਿਆ ਇਸ ਗੱਲ ਦਾ। ਉਹ ਕਹਿਣ ਲੱਗਾ ਵੀ ਜਿਹੜੀ ਇਸਤਰੀ ਹੈ ਨਾ, ਇਸਤਰੀ ਉਹ ਤੇ ਕਾਗਜ਼ ਦੀ ਵੀ ਬਣਾ ਕੇ ਖੜੀ ਕਰਦੀ ਹੈ ਨਾ, ਤੇ ਤਾਂ ਵੀ ਬੜੀ ਮਾੜੀ ਹੈ। ਉਹਨਾਂ ਭਗਤਾਂ ਵਿੱਚੋਂ ਇੱਕ ਭਗਤ ਕਹਿਣ ਲੱਗਾ, ਕਾਗਜ਼ ਸੰਧੀ ਪੁੱਤਰੀ ਤਉ ਨਾ ਤਿਰਿਆ ਨਿਹਾਰ, ਤਿਰਿਆ ਮੈਨੇ ਇਸਤਰੀ, ਇਉਂ ਹੀ ਮਾਰ ਲਜਾਏਗੀ ਜਿਉਂ ਬਲੋਚਾਂ ਦੀ ਤਾੜ। ਬਲੋਚ ਜਿਹੜੇ ਨੇ ਬੜੇ ਮੰਨੇ ਪ੍ਰਮੰਨੇ, ਉਹ ਡਕੈਤ ਸਨ, ਮੈਨੂੰ ਖਿਮਾ ਕਰਨਾ, ਮਾਰ ਖੋਰੇ ਸਨ, ਲੁੱਟ ਲੈਂਦੇ ਸਨ। ਹੁਣ ਵੀ ਤੁਸੀਂ ਵੇਖੋ ਵੀ ਆਪਾਂ ਉਹਨਾਂ ਦੇ ਕੋਲ ਖੜੇ ਹੋਈਏ ਤੇ ਵਿਚੁੰਗੜੇ ਜਿਹੇ ਲੱਗਣੇ ਆ, ਵਜੂਦ ਪੱਖੋਂ ਫਿਜ਼ੀਕਲੀ ਵੀ ਬੜੇ ਉਹ ਇਹਨਾਂ ਹਫਸ਼ੀਆਂ ਵਾਂਗੂ ਰਿਸ਼ਟ ਪੁਸ਼ਟ ਹੁੰਦੇ ਨੇ। ਹੁਣ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਕੀ ਹੈ? ਉਹ ਤੇ ਐਲਾਨੀਆਂ ਕਹਿੰਦੇ ਨੇ ਬਈ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ। ਸੰਗਤ ਜੀ ਇੱਥੇ ਜਿੰਨੇ ਵੀ ਮੇਰੇ ਵੀਰ ਬੈਠੇ ਨੇ, ਇਹਨਾਂ ਚੋਂ ਕੋਈ ਇਹ ਦਾਅਵਾ ਕਰ ਸਕਦਾ ਵੀ ਮੈਂ ਬਿਨਾਂ ਇਸਤਰੀ ਤੋਂ ਸੰਸਾਰ ਤੇ ਆ ਗਿਆ? ਇਸਤਰੀ ਜਨਮ ਦਿੰਦੀ ਹੈ। ਵੱਡੇ ਵੱਡੇ ਧਾਰਮਿਕ ਆਗੂਆਂ ਨੂੰ, ਸਮਾਜਿਕ ਆਗੂਆਂ ਨੂੰ, ਰਾਜਨੀਤਿਕ ਆਗੂਆਂ ਨੂੰ, ਤੇ ਤਉ ਨਾ ਤਿਰਿਆ ਨਿਹਾਰ ਮਹਾਰਾਜ ਕਹਿਣ ਲੱਗੇ ਵੀ ਨਹੀਂ, ਇਹ ਬਚਨ ਨਹੀਂ ਲਿਖੇ ਜਾ ਸਕਦੇ। ਕਾਨੇ ਨੂੰ ਕਹਿਣ ਲੱਗੇ ਤੁਸੀਂ ਕੁਝ ਬੋਲੋ। ਆਖਣ ਲੱਗਾ ਉਹੀ ਰੇ, ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਜਸ ਗਾਵੇ, ਖੋਜ ਥੱਕਿਓ ਸਭ ਕੋਈ ਰੇ, ਮੈਂ ਅਹਿਮ ਬ੍ਰਹਮ ਅਸਮੀ ਹਾਂ, ਮੈਂ ਰੱਬ ਹਾਂ। ਮਹਾਰਾਜ ਕਹਿਣ ਲੱਗੇ ਨਹੀਂ, ਸਾਡੇ ਘਰ ਵਿੱਚ ਇਹ ਹੰਕਾਰ ਨਹੀਂ ਚੱਲਦਾ, ਸਾਡੇ ਤੇ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਇੱਥੇ ਮੈਂ ਦੀ ਕੋਈ ਗੱਲ ਨਹੀਂ, ਇਹ ਬਾਣੀ ਨਹੀਂ ਲਿਖੀ ਜਾ ਸਕਦੀ। ਤੀਜੇ ਨੇ ਵੀ ਉਚਾਰਨ ਕੀਤੀ, ਚੌਥੇ ਨੇ ਵੀ ਉਚਾਰਨ ਕੀਤੀ, ਹਜ਼ੂਰ ਕਹਿਣ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਨੁਕੂਲ ਇਹ ਬਚਨ ਨਹੀਂ, ਇਸ ਕਰਕੇ ਨਹੀਂ ਲਿਖੇ ਜਾ ਸਕਦੇ। ਇਹ ਨਾਰਾਜ਼ ਹੋ ਕੇ ਚਲੇ ਗਏ। ਆਖਣ ਲੱਗਾ ਕਾਨਾ ਇਹਨਾਂ ਦਾ ਮੁਖੀ ਸੀ, ਕਹਿਣ ਲੱਗਾ ਮੈਂ ਵੇਖ ਲਾਂਗਾ ਤੁਹਾਨੂੰ। ਪ੍ਰਿੰਸੀਪਲ ਸੁਖਬੀਰ ਸਿੰਘ ਕਹਿੰਦੇ ਜਿਹੜੇ ਘੋੜੇ ਤੇ ਚੜ੍ਹ ਕੇ ਗਿਆ, ਅੱਗੇ ਜਾ ਕੇ ਘੋੜਾ ਤਰਬਕ ਗਿਆ, ਜਦੋਂ ਤਰਬਕਿਆ ਘੋੜਾ ਤੇ ਥੱਲੇ ਡਿੱਗ ਪਿਆ, ਇੱਕ ਪੈਰ ਤੇ ਰਕਾਬ ਚੋਂ ਨਿਕਲ ਗਿਆ ਤੇ ਇੱਕ ਪੈਰ ਘੋੜੇ ਦੀ ਰਕਾਬ ਵਿੱਚ ਫਸਿਆ ਰਹਿ ਗਿਆ। ਜਦੋਂ ਇਹ ਵਿਧ ਬਣੇ ਨਾ, ਹੁਣ ਤੇ ਸਮਾਂ ਨਹੀਂ ਰਿਹਾ ਘੋੜਿਆਂ ਦਾ, ਉਦੋਂ ਬੰਦੇ ਦਾ ਬਚਣਾ ਬੜਾ ਮੁਸ਼ਕਲ ਹੁੰਦਾ। ਵਜ੍ਹਾ ਉਹ ਪੈਰ ਫਸਣ ਕਰਕੇ ਉਹ ਘਸੀਟਿਆ ਜਾਂਦਾ, ਘੋੜਾ ਹੋਰ ਡਰ ਜਾਂਦਾ, ਡਰਿਆ ਹੋਇਆ ਹੋਰ ਤੇਜ਼ ਦੌੜਦਾ। ਫਿਰ ਉਹ ਇਸ ਪ੍ਰਕਾਰ ਸਤਸੰਗਤ ਜੀ ਕਈਆਂ ਥਾਵਾਂ ਤੇ ਪੱਥਰਾਂ ਵਿੱਚ, ਖਤਾਨਾਂ ਵਿੱਚ, ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਦੇ ਥਾਵਾਂ ਵਿੱਚ ਵੱਜ ਵੱਜ ਕੇ ਉਹ ਫੱਟੜ ਹੋ ਜਾਂਦਾ, ਇੰਜਰਡ ਹੋ ਜਾਂਦਾ, ਜ਼ਖਮੀ ਹੋ ਕੇ ਫਿਰ ਇਸ ਪ੍ਰਕਾਰ ਉਹ ਕਈ ਵਾਰ ਚਲਾਣਾ ਕਰ ਜਾਂਦਾ। ਕਾਨੇ ਦਾ ਵੀ ਇਹੀ ਅਸਰ ਹੋਇਆ। ਇਹਨਾਂ ਨੇ ਕੰਪਲੇਂਟ ਵੀ ਬਾਕੀ ਤਿੰਨਾਂ ਨੇ ਜਾ ਕੇ ਲਿਖਾਈ ਬਈ ਉੱਥੇ ਅਸੀਂ ਬਾਣੀ ਦਰਜ ਕਰਾਉਣ ਗਏ ਸਾਂ ਤੇ ਗੁਰੂ ਅਰਜਨ ਸਾਹਿਬ ਨਾਲ ਸਾਡੀ ਕਈ ਸੁਣੀ ਹੋ ਗਈ ਤੇ ਉਹਨਾਂ ਨੇ ਰਸਤੇ ਵਿੱਚ ਕਾਨਾ ਜੀ ਦਾ ਕਤਲ ਕਰਵਾ ਦਿੱਤਾ। ਇਹ ਵੀ ਮੈਂ ਤੁਹਾਡੇ ਗਿਆਤ ਵਾਸਤੇ ਅਰਜ ਕਰਦੀ। ਸੋ ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਸੰਪਾਦਨਾ ਕੀਤੀ। ਸਮਾਂ ਮੈਨੂੰ ਜ਼ਿਆਦਾ ਵਿਸਥਾਰ ਦੀ ਆਗਿਆ ਨਹੀਂ ਦਿੰਦਾ। ਉਹ ਵੀ ਸਮਾਂ ਆਇਆ ਜਦੋਂ ਮਹਾਰਾਜ ਦਾ ਪ੍ਰਕਾਸ਼ ਕਰਨਾ ਸੀ। ਵੇਖੋ ਕਿੱਡੀ ਇਹਤਿਆਤ ਵਰਤੀ ਗਈ, ਇੱਕ ਤੇ ਸਥਾਨ ਤੇ ਇੱਕ ਗ੍ਰੰਥੀ। ਸਥਾਨ ਪਹਿਲਾਂ ਤਿਆਰ ਕਰ ਲਿਆ, ਕੋਥਾ ਸਾਹਿਬ ਬਾਅਦ ਚ ਤਿਆਰ ਹੋਏ। ਅਸੀਂ ਸਰੂਪ ਪਹਿਲਾਂ ਲੈ ਆਉਂਦੇ ਹਾਂ, ਜਗ੍ਹਾ ਦਾ ਬਾਅਦ ਵਿੱਚ ਸੋਚਦੇ ਹਾਂ, ਨਹੀਂ। ਜਿੱਥੇ ਮਹਾਰਾਜ ਦਾ ਵਿਦਮਾਨ ਕਰਨਾ, ਪ੍ਰਕਾਸ਼ ਕਰਨਾ, ਸੁਖਾਸਨ ਕਰਨਾ, ਉਹ ਪਹਿਲਾਂ ਤੋਂ ਸਾਨੂੰ ਉਹਦੇ ਬਾਰੇ ਯੋਜਨਾਬੱਧ ਢੰਗ ਨਾਲ ਕੰਮ ਕਰਨਾ ਚਾਹੀਦਾ। ਫਿਰ ਗੁਰਮੁਖੋ ਜਿੱਦਣ ਪ੍ਰਕਾਸ਼ ਕਰਨਾ, ਉਦੋਂ ਪਹਿਲੀ ਰਾਤ ਮਹਾਰਾਜ ਰਾਤ ਨੂੰ ਆਰਾਮ ਕਰਦਿਆਂ ਕਰਦਿਆਂ ਉੱਠ ਕੇ ਚੌਂਕੜਾ ਮਾਰ ਕੇ ਬੈਠ ਗਏ। ਇਤਿਹਾਸਕਾਰ ਕਹਿੰਦੇ ਨੇ ਮਨ ਵਿੱਚ ਵਿਚਾਰ ਆਈ ਗ੍ਰੰਥੀ ਕਿਹਨੂੰ ਬਣਾਈਏ। ਮੈਂ ਸੰਖੇਪ ਜੀ ਬੇਨਤੀ ਕਰਾਂ, ਜੇ ਕਿਸੇ ਨੂੰ ਬੇਦੀਆਂ ਚੋਂ ਬਣਾਇਆ ਉਹ ਕਹਿਣਗੇ ਬੇਦੀ ਹੋਣ ਦੇ ਨਾਤੇ ਸਾਨੂੰ ਮਾਨ ਮਿਲਿਆ। ਜੇ ਤ੍ਰੇਣ ਬਣਾਏ ਤੇ ਉਹਨਾਂ ਦੇ ਮਨ 'ਚ ਈਗੋ ਆ ਜਾਏਗੀ। ਜੇ ਭੱਲੇ ਜਾਂ ਸੋਢੀ ਬਣਾਏ ਤੇ ਅਹੰਕਾਰ ਉਹਨਾਂ ਦੇ ਮਨ ਵਿੱਚ ਵੀ ਆ ਜਾਏਗਾ। ਇਸ ਵਾਸਤੇ ਕੋਈ ਸੇਵਕ ਹੋਣਾ ਚਾਹੀਦਾ। ਸੋਚ ਸੋਚ ਕੇ ਗੁਰਮੁਖੋ ਧਿਆਨ ਦਿਆ ਜੇ ਸੁਰਤ ਗਈ ਬਾਬਾ ਬੁੱਢਾ ਸਾਹਿਬ ਵੱਲ। ਬਾਬਾ ਬੁੱਢਾ ਸਾਹਿਬ ਸੇਵਾਦਾਰ ਨੇ, ਵਿਦਵਾਨ ਨੇ, ਰੋਸ਼ਨ ਦਿਮਾਗ ਨੇ। ਵਾਹਿਗੁਰੂ ਵਾਹਿਗੁਰੂ ਜਿੰਨੇ ਉਹਨਾਂ ਦੇ ਗੁਣਾਂ ਦਾ ਗਾਇਨ ਕਰੀਏ ਉਹਨਾਂ ਥੋੜ੍ਹਾ ਹੈ। ਔਰ ਮਹਾਰਾਜ ਨੇ ਆਪਣੀ ਸੁਰਤ ਵਿੱਚ ਇਹ ਪੱਕਾ ਕਰ ਲਿਆ ਬਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੇਵਕ, ਗ੍ਰੰਥ ਸਾਹਿਬ ਸੇਵਾ ਕਿਉਂ ਕਰੇ, ਉੱਥੇ ਲਿਖਿਆ ਹੋਇਆ ਗ੍ਰੰਥ ਸਾਹਿਬ ਦਾ ਸੇਵਕ ਕਿਹਨੂੰ ਬਣਾਈਏ ਤੇ ਬਾਬਾ ਬੁੱਢਾ ਸਾਹਿਬ ਨੂੰ ਬਣਾਇਆ। ਇੱਕ ਹੋਰ ਬੇਨਤੀ ਕਰਾਂ, ਜਿੱਦਣ ਬਾਬਾ ਜੀ ਨੂੰ ਗ੍ਰੰਥੀ ਲਗਾਇਆ ਉਦਣ ਬਾਬਾ ਜੀ ਦੀ ਆਰਬਲ ਹੈ 98 ਸਾਲ ਦੀ ਤੇ 113 ਸਾਲ ਦੀ ਉਮਰ ਤੱਕ ਗ੍ਰੰਥੀ ਦੀ ਸੇਵਾ ਕੀਤੀ 15 ਸਾਲ। ਸਾਡਾ ਪੈਰਾਮੀਟਰ 18 ਤੋਂ ਘੱਟ ਨਹੀਂ ਤੇ 60 ਤੋਂ ਜ਼ਿਆਦਾ ਨਹੀਂ। ਇੱਥੇ 5 ਸਾਲ ਦਾ ਗੁਰਿਆਈ ਤੇ ਬੈਠ ਜਾਂਦਾ। ਧੰਨ ਗੁਰੂ ਹਰਕਿਸ਼ਨ ਸਾਹਿਬ ਜਿਸ ਡਿੱਠਾ ਸਭ ਦੁੱਖ ਜਾਏ,
74 साल का गुरु अमरदास गुरियाई नूं हैंडल करता है, 98 साल का बाबा बुढ़ा ग्रंथी की सेवा करता है। इत्थे दे गुरमुखो तुहानूं 20 साल के बुढ़े मिल जाएंगे, तो मैं तुहानूं 80-80 साल के विद्वान विखा सकना। डिपेंड करता भी मनुख एनर्जीएबल है, उहदी दिनचर्या की है, उहदा लाइफ स्टाइल की है। कदी कदी उम्र करके असीं जवान हुंदे आ, विहार करके बुढ़े हुंदे आ, कदी कदी असीं उम्र करके बजुर्ग हुंदे आ, पर फिजिकल फिटनेस जिहड़ी उह साडी जवाना वर्गी हुंदी। ओड़क उत्थों बड़े अदब नाल रामसर साहब तों पोथा साहब नूं लिआउणा सी, सो गुरु सरूप साध संगत जी आप गुरु अर्जन साहब की सेवा निभाई, चौर साहब बाबा बुढ़ा साहब नूं बख्शिश कीता। इस तरह सतना वाहगुरु का जाप करद्या नंगे पैरी उत्थों लै के आए, और जिस चंदोए के थले महाराज आप बैठते सन उत्थे धन गुरु ग्रंथ साहब उदों पोथा साहब कहिंदे सन, पोथी परमेशर का थान हाँ जी, पोथी पुराण कमाइए पौ वट्टी इत तन पाइए, सच बूझण आण जलाइए समाप्ति करिए। महाराज ने बाबा बुढ़ा साहब नूं इशारा किया, बाबा जी प्रकाश

0: ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ ਤੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਇਹ ਮਹਾਨ ਗੁਰਮਤਿ ਸਮਾਗਮ ਨੇ ਮੈਥੋਂ ਜਿਹੜੇ 2-3 ਮਿੰਟ ਉੱਤੇ ਹੋਏ ਨੇ ਉਹਦੇ ਵਾਸਤੇ ਮੈਂ ਖਿਮਾ ਦਾ ਜਾ ਚੱਕਾਂ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਆਓ ਗੁਰੂ ਸਵਾਰਿਆਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਣਾ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਜੋ ਵਿਚਾਰਾਂ ਸਰਵਣ ਕਰਵਾ ਰਹੇ ਸਨ, ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਆਉਣ ਵਾਲੇ ਸ਼ਨੀਵਾਰ ਐਤਵਾਰ 2 ਦਿਨ ਜੋ 5-6 ਤਰੀਕ ਨੂੰ ਗੁਰੂ ਘਰ ਵਿਖੇ ਬਹੁਤ ਹੀ ਵੱਡੇ ਪ੍ਰੋਗਰਾਮ ਗਤਕੇ ਦੇ ਜੋਹਰੇ ਤੇਗ ਹੋ ਰਹੇ ਹਨ, ਜਿਸ ਵਿੱਚ ਪੂਰੇ ਅਮਰੀਕਾ ਤੋਂ ਜੋ ਟੀਮਾਂ ਆ ਰਹੀਆਂ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆ ਜੀ, ਗੁਰੂ ਸਵਾਰੀ, ਗੁਰੂ ਸਾਹਿਬ, ਇਤਨੀ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਮੇਰਾ ਆਮਦ ਕਰਨ, ਇਸੇ ਤਰ੍ਹਾਂ ਤੁਹਾਨੂੰ ਸਰਵਣ ਕਰਨ ਦਾ ਬਲ ਬਖਸ਼ਣ, ਦਾਸਿਆਂ ਨੂੰ ਗਾਉਣ ਦਾ ਬਲ ਬਖਸ਼ਣ, ਆਪਾਂ ਗੁਰੂ ਸ਼ਬਦ ਦੁਆਰਾ ਸਾਂਝ ਪਾਉਂਦੇ ਰਹੀਏ। ਸੋ ਇੱਥੇ ਹੀ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਇਤਿਹਾਸ ਢਾਡੀ ਵਾਰਾਂ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਜੌਲ, ਵਿਧੀਪੁਰ ਵਾਲਿਆਂ ਤੋਂ ਢਾਡੀ ਜਥਾ। ਸੋ ਨਾਲ ਸੰਗਤਾਂ ਨੂੰ ਬੇਨਤੀ ਹੈ ਜੀ, ਜੋ ਆਉਣ ਵਾਲੇ ਸ਼ਨੀ ਐਤਵਾਰ ਨੂੰ ਜੋ ਬਹੁਤ ਤਗੜੇ ਗਤਕੇ ਦੇ ਜੌਹਰ ਹੋਣੇ ਹਨ, ਬਹੁਤ ਹੀ ਸੋਹਣਾ ਪ੍ਰੋਗਰਾਮ ਹੈ, ਬਹੁਤ ਜੋ ਪੂਰੇ ਅਮੈਰੀਕਾ ਤੋਂ ਟੀਮਾਂ ਆ ਰਹੀਆਂ ਹਨ, ਆਪ ਸੰਗਤਾਂ ਨੇ ਉਸ ਸਮੇਂ ਦਾ ਸਮੇਂ ਸਿਰ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੁਗ ਕੇ ਜਹਾਜ਼ ਬਾਣੀ ਕੇ ਬੋਹਿਥ ਜੁਗੋ ਜੁਗੇ ਅਟਲ ਸ਼ਬਦਾ ਅਵਤਾਰ ਵਾਲੀਏ ਦੋ ਜਹਾਂ ਚਬਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਵਿੱਚ ਜੁੜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਜਿੱਥੇ ਆਪ ਸਤਿਗੁਰਾਂ ਜੀ ਦੀ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ ਉੱਥੇ ਆਪ ਜੀ ਕਰੋ ਕਿਰਪਾ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਡੀ ਸਿੰਘਾਂ ਨੇ ਗੁਰਬਾਣੀ ਦੀ ਸਿਫਤ ਸਲਾਹ ਦੇ ਵਿੱਚ ਕਵਿਤਾ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਕਿਉਂਕਿ ਇਹ ਬਾਣੀ ਵਾਹਿਗੁਰੂ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੈ ਮਾਤ ਲੋਕ ਦੇ ਜੀਵਾਂ ਤੇ ਇਹ ਜਦੋਂ ਵਾਹਿਗੁਰੂ ਜੀ ਨੂੰ ਇਹਨਾਂ ਮਾਤ ਲੋਕ ਦੇ ਜੀਵਾਂ ਤੇ ਤਰਸ ਆਇਆ ਤਾਂ ਵਾਹਿਗੁਰੂ ਜੀ ਨੇ ਧੁਰ ਆਪਣੇ ਸੱਚਖੰਡ ਤੋਂ ਇਹ ਬਾਣੀ ਇਸ ਮਾਤ ਲੋਕ ਵਿੱਚ ਭੇਜੀ ਧੁਰ ਕੀ ਬਾਣੀ ਆਈ ਧੁਰੋਂ ਆਈ ਹੈ ਸੱਚਖੰਡ ਤੋਂ ਸਾਹਿਬ ਦੇ ਦੇਸ਼ ਤੋਂ ਵਾਹਿਗੁਰੂ ਦੇ ਦੇਸ਼ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹਨੇ ਮਨੁੱਖ ਦੀਆਂ ਸਾਰੀਆਂ ਚਿੰਤਾਵਾਂ ਜਿਹੜੀਆਂ ਉਹ ਮੁਕਾ ਦਿੱਤੀਆਂ ਕਿਉਂਕਿ ਇਹ ਬਾਣੀ ਜਿਹੜੀ ਹੈ ਇਹ ਸਾਰੇ ਪਦਾਰਥ ਵੀ ਬਖਸ਼ਦੀ ਹੈ ਇਹ ਜਿਸ ਦੇਸ਼ ਤੋਂ ਆਈ ਹੈ ਉਸ ਦੇਸ਼ ਨੂੰ ਵੀ ਲੈ ਕੇ ਜਾਂਦੀ ਹੈ ਤੇ ਗੁਰੂ ਪਿਆਰਿਓ ਕਿਉਂਕਿ ਵਾਹਿਗੁਰੂ ਜੀ ਨੇ ਭੇਜੀ ਹੀ ਇਹ ਬਾਣੀ ਇਸ ਵਾਸਤੇ ਆ ਕਿ ਪ੍ਰਾਣੀ ਦਾ ਉਧਾਰ ਹੋ ਸਕੇ ਪ੍ਰਾਣੀ ਆਪਣੇ ਜੀਵਨ ਨੂੰ ਜਿਉਣ ਦਾ ਢੰਗ ਬਾਣੀ ਕੋਲੋਂ ਸਿੱਖ ਕੇ ਆਪਣੇ ਜੀਵਨ ਨੂੰ ਸਫਲਿਆ ਕਰ ਸਕੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਪਾਤਸ਼ਾਹ ਜੀ ਨੇ ਸਾਡੇ ਲਈ ਕੰਪਲਸਰੀ ਕਰ ਦਿੱਤਾ ਪ੍ਰਾਣੀ ਇਹ ਗੁਰੂ ਦੇ ਪਿਆਰਿਆ ਇਹ ਬਾਣੀ ਵਾਹਿਗੁਰੂ ਦੇ ਦੇਸ਼ ਤੋਂ ਆਈ ਹੈ ਤੇ ਇਹਨੂੰ ਗਾ ਜਿੱਦਾਂ ਜਿੱਦਾਂ ਗਾਵੇਗਾ ਇਹ ਤੇਰੇ ਹਿਰਦੇ ਵਿੱਚ ਰਚਦੀ ਜਾਵੇਗੀ ਵਸਦੀ ਜਾਵੇਗੀ ਤੇ ਜਿੱਦਾਂ ਜਿੱਦਾਂ ਹਿਰਦੇ ਵਿੱਚ ਵਸਦੀ ਗਈ ਉਦਾਂ ਉਦਾਂ ਤੇਰੇ ਅੰਦਰ ਰੂਹਾਨੀਅਤ ਦੀ ਰੋਸ਼ਨੀ ਜਿਹੜੀ ਉਹ ਆਉਂਦੀ ਜਾਵੇਗੀ ਤੇਰਾ ਮਾਰਗ ਸੌਖਾ ਹੋ ਜਾਵੇਗਾ ਅੱਜ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਸੰਪਾਦਨਾ ਹੋਈ ਜੋ ਇਹ ਗੁਰੂ ਗੁਰਬਾਣੀ ਦਾ ਜਹਾਜ਼ ਬਣਿਆ ਪ੍ਰਾਣੀ ਨੂੰ ਭਵਜਲ ਤੋਂ ਪਾਰ ਲਾਉਣ ਵਾਸਤੇ ਉਸ ਸੰਪਾਦਨਾ ਦਿਹਾੜੇ ਨੂੰ ਮਨਾ ਰਹੇ ਹਾਂ ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਸ ਸੰਪਾਦਨਾ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਸਤਿਗੁਰੂ ਜੀ ਸਾਡੀ ਬਾਂਹ ਫੜ ਕੇ ਆਪਣੇ ਚਰਨੀ ਲਗਾ ਕੇ ਸਾਰੀਆਂ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ ਦੇਣ ਗੁਰੂ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਜੀ ਸ਼ਬਦ ਸਰੂਪ ਇਸ ਧਰਤੀ ਤੇ ਆਕਾਰ ਬਣ ਕੇ ਆਏ ਧਿਆਨ ਦੇਣਾ ਗੁਰੂ ਨਾਨਕ ਪਾਤਸ਼ਾਹ ਜੀ ਸਰੀਰ ਨਹੀਂ ਸੀ ਸ਼ਬਦ ਤੋਂ ਪ੍ਰਗਟ ਹੋਏ ਪਾਤਸ਼ਾਹ ਜੀ ਤੇ ਸ਼ਬਦ ਦੇ ਵਿੱਚ ਹੀ ਗੁਰੂ ਦੀ ਜੋਤ ਸਮਾ ਗਈ ਬੜੀ ਬਰੀਕੀ ਨਾਲ ਸਮਝਣ ਵਾਲੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਸ਼ਬਦ ਤੋਂ ਬਣੀ ਤੇ 10 ਸਰੀਰਾਂ ਦੇ ਵਿੱਚ ਦੀ ਵਿਚਰ ਕੇ ਇਹ ਜੋਤ ਫਿਰ ਸ਼ਬਦ ਦੇ ਵਿੱਚ ਹੀ ਸਮਾ ਗਈ ਤੇ ਇਹ ਸ਼ਬਦ ਰੂਪੀ ਗੁਰੂ ਜਿਹੜਾ ਹੈ ਅੱਜ ਸਾਡੀ ਅਗਵਾਈ ਕਰ ਰਿਹਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਸਰੀਰਕ ਰੂਪ ਵਿੱਚ ਇਸ ਧਰਤੀ ਤੇ ਵਿਚਰੇ ਤਾਂ ਉਹਨਾਂ ਨੇ ਮਾਤ ਲੋਕ ਦੀਆਂ ਜੀਵਾਂ ਤੇ ਬਖਸ਼ਿਸ਼ ਕਰਦਿਆਂ ਹੋਇਆ ਜਿੱਥੇ ਜਿੱਥੇ ਵੀ ਕੋਈ ਦੁਖਿਆਰਾ ਬੈਠਾ ਸੀ ਉਹਦੇ ਤੱਕ ਪਹੁੰਚ ਕਰਕੇ ਪਾਤਸ਼ਾਹ ਜੀ ਨੇ ਜਿੱਥੇ ਉਸ ਦੇ ਸਰੀਰਕ ਰੋਗ ਕੀਤੇ
ਜਿਹੜੇ ਸਰੀਰਕ ਰੋਗ ਸਨ ਉਹ ਦੂਰ ਕੀਤੇ, ਉੱਥੇ ਲੋਕਾਂ ਦੇ ਮਾਨਸਿਕ ਰੋਗ ਵੀ ਦੂਰ ਕੀਤੇ। ਕਹਿਣ ਤੋਂ ਭਾਵ ਕਿ ਜੋ ਕੂੜ ਦੇ ਵਿੱਚ ਫਸੀ ਦੁਨੀਆ ਸੀ ਉਸ ਨੂੰ ਕੂੜ ਚੋਂ ਕੱਢ ਕੇ ਰੂਹਾਨੀਅਤ ਦੇ ਲੜ ਲਾਇਆ, ਇੱਕ ਅਕਾਲ ਪੁਰਖ ਦੇ ਲੜ ਲਾਇਆ। ਤੇ ਜਿਹੜੇ ਲੋਕ ਅਕਾਲ ਪੁਰਖ ਦੇ ਲੜ ਲੱਗ ਕੇ ਉਸ ਵਾਹਿਗੁਰੂ ਜੀ ਦੇ ਨਾਲ ਇੱਕਮਿੱਕ ਹੋਏ, ਉਹਨਾਂ ਦੇ ਰਾਹੀਂ ਵਾਹਿਗੁਰੂ ਜੀ ਨੇ ਬਾਣੀ ਭੇਜੀ ਹੋਈ ਸੀ, ਉਹਨਾਂ ਪੂਰਨ ਭਗਤਾਂ ਤੇ ਰੱਬ ਦੇ ਪਿਆਰਿਆਂ ਦੀ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਕੱਤਰ ਕਰਕੇ ਲਿਆਂਦੀ। ਕਿਉਂਕਿ ਸਾਰਾ ਖੇਲ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਹੈ। ਪਤਾ ਹੈ ਕਿੱਥੇ ਕਿੱਥੇ ਪਿਆਰੇ ਬੈਠੇ ਨੇ, ਕਿੱਥੇ ਕਿੱਥੇ ਇਹ ਧੁਰ ਕੀ ਬਾਣੀ ਆਈ ਹੈ, ਉਹ ਸਾਰੀ ਇਕੱਤਰ ਕਰਕੇ ਮੇਰੇ ਪਾਤਸ਼ਾਹ ਜੀ ਨੇ ਲਿਆਂਦੀ। ਤੇ ਇਹ ਬਾਣੀ ਇੰਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿੱਥੇ ਪਾਵਨ ਜੋਤ ਭਾਈ ਲਹਿਣਾ ਜੀ ਵਿੱਚ ਪ੍ਰਵੇਸ਼ ਕਰਦੀ ਹੈ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਦੂਸਰੇ ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਹੈ, ਉਸੇ ਤਰ੍ਹਾਂ ਇਹ ਬਾਣੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਪਹੁੰਚੀ। ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਫਿਰ ਗੁਰੂ ਅਮਰਦਾਸ ਮਹਾਰਾਜ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਰਾਹੀਂ ਹੁੰਦੀ ਹੋਈ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਤੱਕ ਪਹੁੰਚੀ ਹੈ। ਗੁਰੂ ਪਿਆਰਿਓ, ਬਾਣੀ ਪੰਚਮ ਪਾਤਸ਼ਾਹ ਜੀ ਤੱਕ ਪਹੁੰਚ ਗਈ ਹੈ, ਅਜੇ ਸੰਪਾਦਨਾ ਨਹੀਂ ਹੋਈ। ਇੱਕ ਕਲਾ ਵਰਤਦੀ ਹੈ ਕਿ ਸੰਗਤਾਂ ਸਤਿਗੁਰੂ ਜੀ ਦਾ ਜਸ ਕਰਦੀਆਂ ਆ ਰਹੀਆਂ ਨੇ, ਸ਼ਬਦ ਪੜ੍ਹਦੀਆਂ ਆ ਰਹੀਆਂ ਨੇ, ਸ਼ਬਦ ਗਾਉਂਦਿਆਂ ਹੋਇਆ ਉਹਨਾਂ ਦੇ ਸ਼ਬਦਾਂ ਦੇ ਵਿੱਚ ਕੁਝ ਕੱਚੀ ਬਾਣੀ ਵੀ ਜਿਹੜੀ ਸ਼ਾਮਲ ਹੈ। ਹੁਣ ਕੱਚੀ ਬਾਣੀ ਗੁਰੂ ਪਿਆਰਿਓ, ਇਹ ਕੱਚੀ ਬਾਣੀ ਜਿਹੜੀ ਸੀ ਪਿਰਥੀ ਚੰਦ ਦੇ ਪੁੱਤਰ ਮਿਹਰਬਾਨ ਵੱਲੋਂ ਉਚਾਰੀ ਗਈ, ਕਿਉਂਕਿ ਪਿਰਥੀ ਚੰਦ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਰਾਬਰਤਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਰੀਰ ਕਰਕੇ, ਉਮਰ ਕਰਕੇ ਉਹ ਧੰਨ ਗੁਰੂ ਅਰਜਨ ਦੇਵ ਜੀ ਨਾਲੋਂ ਵੱਡੇ ਨੇ, ਪਰ ਰੂਹਾਨੀ ਬਖਸ਼ਿਸ਼ਾਂ ਤਾਂ ਧੁਰੋਂ ਹੀ ਵਾਹਿਗੁਰੂ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਖਸ਼ੀਆਂ ਸਨ। ਸੋ ਗੁਰੂ ਪਿਆਰਿਓ, ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹਨਾਂ ਨੂੰ ਭੱਟਾਂ ਨੇ ਗੁਰ ਅਰਜਨ ਪ੍ਰਤੱਖ ਹਰ, ਜਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਤੱਖ ਤੌਰ ਤੇ ਵਾਹਿਗੁਰੂ ਜੀ ਦਾ ਹੀ ਸਰੂਪ ਨੇ, ਰੱਬ ਦਾ ਹੀ ਰੂਪ ਨੇ। ਸੋ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੇ ਵੇਲੇ ਜਦੋਂ ਇਹ ਬਾਣੀ ਦੇ ਵਿੱਚ ਰਲ ਗੱਢ ਹੋਣ ਲੱਗ ਪਿਆ ਤਾਂ ਇਸ ਰਲ ਗੱਢ ਨੂੰ ਨਖੇੜਨ ਵਾਸਤੇ ਤੁਰੰਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਰਾਮਸਰ ਦਾ ਅਸਥਾਨ ਬੜਾ ਹੀ ਰਮਣੀਕ ਅਸਥਾਨ ਹੈ, ਸ਼ਹੀਦਾਂ ਦੇ ਗੁਰਦੁਆਰੇ ਵਾਲੇ ਪਾਸੇ ਨੂੰ ਇਹ ਅਸਥਾਨ ਹੈ। ਇਸ ਰਮਣੀਕ ਜਗ੍ਹਾ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੰਬੂ ਲਵਾ ਲਏ, ਭਾਈ ਗੁਰਦਾਸ ਜੀ ਨੂੰ ਨਾਲ ਲੈ ਲਿਆ ਤੇ ਇਸ ਅਸਥਾਨ ਤੇ ਇਸ ਬਾਣੀ ਨੂੰ ਸੰਗ੍ਰਹਿਤ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਨ ਵਾਸਤੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੇ ਰਾਹੀਂ ਬਾਣੀ ਇੰਜ ਲਿਖਾਉਣੀ ਸ਼ੁਰੂ ਕਰ ਦਿੱਤੀ।

मिनट 15-20 होर ने, मेरी गुजारिश है आ जिन्हां दे गोडे दुखदे ने ना बैठे रहो, मैं तुहाडे चरणां च विशेष तौर ते बेनती करदा बैठे रहो, जिहड़ा मिनट 15-20 हो रहा है औखे सौखे बैठे हो, अखीर ते कुछ 2-4 तुहाडे नाल गल्लां करनियां ने, सतगुरु जी बख्शिशां करनगे। गुरु प्यारियो, धन गुरु अर्जुन देव महाराज जी जिन्हां ने ए गुरबाणी दा जहाज तैयार करन वास्ते रामसर साहब दे पावन अस्थान ते सारी समग्री एकत्र कर ली है, तंबू लग गए ने, ते भाई गुरदास जी राही धन गुरु अर्जन देव महाराज जी ने यह बाणी जिहड़ी आ लिखवाउणी शुरू कर दित्ती। 30 रागां दे विच इस बाणी नूं जाणी रागां ते आधारित चुण के तरतीब दे के धन गुरु अर्जन देव महाराज जी ने यह बाणी जिहड़ी आ लिखवाई है। भगतां दी बाणी, कुछ गुरसिख प्यारियां दी बाणी, जिहड़े जिहड़े भी अकाल पुरख दे नाल इक मैक होए उहनां दे राही बाणी जिन्नी जिन्नी वाहिगुरु जी ने चाही ਉਹ ਬਾਣੀ ਆਈ ਹੋਈ ਸੀ। ਇਹ ਸਾਰੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਪਾਦਿਤ ਕੀਤੀ ਗਈ ਹੈ, ਲਿਖਾਈ ਜਾ ਰਹੀ ਹੈ। ਗੁਰੂ ਪਿਆਰਿਓ, ਇਹ ਕੋਈ ਦੁਨਿਆਵੀ ਛੰਦਾਬੰਦੀ ਨਹੀਂ ਹੈ, ਦੁਨਿਆਵੀ ਲੋਕਾਂ ਦੀ ਕਵਿਤਾ ਨਹੀਂ ਹੈ ਕਿ ਇਹਦੇ ਵਿੱਚ ਕੋਈ ਦੁਨਿਆਵੀ ਬੰਦਾ ਕੋਈ ਵਧੀਆ ਕਵਿਤਾ ਲਿਆ ਕੇ ਜਿਹੜੀ ਹੈ ਉਹ ਲਿਖਾ ਲੈਂਦਾ, ਪਰ ਐਸੇ ਭਰਮ ਭੁਲੇਖੇ ਦੇ ਵਿੱਚ ਕੁਝ ਲੋਕ ਨੇ ਜਿਹੜੇ ਜਿਉਂਦੇ ਤਾਂ ਮਿਆਵੀ ਤਮਾਸ਼ੇ ਦੇ ਵਿੱਚ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੀਆਂ ਰਚਨਾਵਾਂ ਜਿਹੜੀਆਂ ਨੇ ਉਹ ਦਰਜ ਕਰਵਾਉਣੀਆਂ ਚਾਹੁੰਦੇ ਨੇ। ਇਹ ਤਾਂ ਧੁਰੋਂ ਮਿਲਿਆ ਵਾਹਿਗੁਰੂ ਦਾ ਖਜ਼ਾਨਾ, ਪੀਓ ਦਾਦੇ ਕਾ ਖੁੱਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਇਹ ਵਾਹਿਗੁਰੂ ਜੀ ਦੇ ਦੇਸ਼ ਤੋਂ ਮਿਲਿਆ ਖਜ਼ਾਨਾ, ਬਜ਼ੁਰਗਾਂ ਦੀ ਉਹ ਜਾਇਦਾਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਪਹੁੰਚੀ ਹੈ। ਉਹ ਦੁਨੀਆਂ ਦੇ ਲੋਕਾਂ ਨੂੰ ਦੁਨਿਆਵੀ ਜਾਇਦਾਦ ਦਾ ਚਾਅ ਹੁੰਦਾ ਏ, ਕਿਸੇ ਨੂੰ ਹੁੰਦਾ ਏ, ਸਾਡੇ ਬਜ਼ੁਰਗ ਇੰਨੀ ਪੈਲੀ ਛੱਡ ਗਏ, ਕੋਈ ਸੋਚਦਾ ਏ ਇੰਨੀਆਂ ਦੁਕਾਨਾਂ ਛੱਡ ਗਏ, ਕੋਈ ਸੋਚਦਾ ਏ ਕਾਰਖਾਨੇ ਛੱਡ ਗਏ, ਕਾਰੋਬਾਰ ਛੱਡ ਗਏ, ਗੱਡੀਆਂ ਕਾਰਾਂ ਮੋਟਰਾਂ ਘਰ। ਦੁਨਿਆਵੀ ਚੀਜ਼ਾਂ ਦਾ ਮਾਣ ਹੁੰਦਾ ਏ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਬਾਣੀ ਕੇ ਬੋਹਥੇ ਨੇ, ਇਸ ਲਈ ਉਹਨਾਂ ਨੂੰ ਮਾਣ ਹੈ ਬਜ਼ੁਰਗਾਂ ਦੀ ਇਸ ਜਾਇਦਾਦ ਤੇ, ਬਾਣੀ ਦੀ ਜਾਇਦਾਦ ਤੇ, ਕਿਉਂਕਿ ਅਸਲ ਵਿੱਚ ਸਾਰੀਆਂ ਜਾਇਦਾਦਾਂ ਇਸ ਖਜ਼ਾਨੇ ਵਿੱਚੋਂ ਮਿਲਦੀਆਂ ਨੇ। ਸਾਰੀਆਂ ਚੀਜ਼ਾਂ ਦਾ ਖਜ਼ਾਨਾ ਗੁਰਬਾਣੀ ਹੈ। ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਜ਼ੁਰਗਾਂ ਦਾ ਖਜ਼ਾਨਾ ਜਿਹੜਾ ਉਹ ਇੱਕ ਥਾਂ ਤੇ ਸੰਪਾਦਿਤ ਕੀਤਾ ਏ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਨੇ, ਪਰ 3 ਰਾਗਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਾਣੀ ਲਿਖਵਾਈ ਹੈ, ਤੇ 31 ਰਾਗ ਜੈਜ਼ਾਵੰਤੀ ਜਿਹੜਾ ਏ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸਿਰਫ ਉਹਨਾਂ ਦੀ ਬਾਣੀ ਹੈ ਇਸ ਰਾਗ ਦੇ ਵਿੱਚ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਦਿਹਾੜੇ ਮਨਾਉਂਦੇ ਹਨ, ਉਹਨਾਂ 3 ਹਿੱਸਿਆਂ ਦੇ ਵਿੱਚ ਆਪਾਂ ਮਨਾਉਂਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੇ ਰਾਹੀਂ ਇਹ ਬਾਣੀ ਲਿਖਵਾ ਕੇ ਤੇ ਬਾਬਾ ਬੁੱਢਾ ਜੀ ਦੇ ਰਾਹੀਂ ਜਿਹੜਾ ਇਹ ਪ੍ਰਕਾਸ਼ ਕਰਵਾਇਆ, ਤੇ ਦੂਸਰਾ ਆਪਾਂ ਦਿਹਾੜਾ ਮਨਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ, ਉਹ ਹੈ ਧੰਨ ਗੁਰੂ ਕਲਗੀ ਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਕੀ ਕਾਸ਼ੀ ਵਿਖੇ ਜੋ ਭਾਈ ਮਨੀ ਸਿੰਘ ਜੀ ਰਾਹੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਅੰਕਿਤ ਕਰਕੇ ਇਸ ਦੀ ਸੰਪੂਰਨਤਾ ਕੀਤੀ। ਜਿਹੜੀ ਪਹਿਲੀ ਭੀੜ ਹੈ ਧੰਨ ਗੁਰੂ ਅਰਜਨ ਦੇਵ ਜੀ ਵੱਲੋਂ ਲਿਖਵਾਈ ਗਈ, ਉਹ ਅੱਜ ਵੀ ਕਰਤਾਰਪੁਰ ਧੀਰ ਮੱਲੀਆਂ ਦੇ ਕੋਲ ਪਈ ਹੈ।
ਦਾਸ ਨੇ ਦੀਦਾਰੇ ਕੀਤੇ ਨੇ ਕਿਉਂਕਿ ਅਸੀਂ ਕਰਤਾਰਪੁਰ ਦੇ ਰਹਿਣ ਵਾਲੇ ਹਾਂ। ਉਹਦੇ ਵਿੱਚ ਬਕਾਇਦਾ ਤੌਰ ਤੇ ਪੰਨੇ ਛੱਡੇ ਗਏ ਨੇ। ਗੁਰੂ ਪਿਆਰਿਓ, ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਬੀੜ ਮੰਗੀ, ਧੀਰ ਮੱਲੀਆ ਨੇ ਹੰਕਾਰ ਕਰਕੇ ਆਖਿਆ ਸੀ ਕਿ ਜੇ ਗੁਰੂ ਸੰਪੂਰਨ ਹੈ ਤਾਂ ਉਹ ਆਪ ਬਾਣੀ ਲਿਖਵਾ ਲੈਣ। ਤਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਮਤਲਬ ਤਾਂ ਸਿਰਫ ਉਹਨਾਂ ਦੇ ਭੁਲੇਖੇ ਕੱਢਣੇ ਸੀ, ਸੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪ ਇੱਕ ਇੱਕ ਅੱਖਰ ਜਿਹੜਾ ਬਾਣੀ ਦਾ ਲਿਖਵਾਇਆ। ਭਾਈ ਮਨੀ ਸਿੰਘ ਜੀ ਨੇ ਲਿਖਿਆ, ਉਹਦੇ ਉਤਾਰੇ ਬਾਬਾ ਦੀਪ ਸਿੰਘ ਜੀ ਨੇ ਕੀਤੇ, ਤੇ ਨਾਲ ਦੀ ਨਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਥਾ ਕਰਕੇ ਸੰਗਤਾਂ ਨੂੰ ਬਾਣੀ ਦੀ ਵਿਚਾਰ ਸਮਝਾਉਂਦੇ। ਗੁਰੂ ਪਿਆਰਿਓ, ਸੋ ਇਹ ਰੱਬੀ ਬਖਸ਼ਿਸ਼ਾਂ ਦਾ ਭੰਡਾਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤੇ ਜਿੱਥੇ ਇਹ ਧੁਰ ਕੀ ਸੱਚੀ ਬਾਣੀ ਆਈ ਉੱਥੇ ਕੱਚੇ ਪਿੱਲੇ ਵੀ ਆਪਣੀਆਂ ਕਵਿਤਾਵਾਂ ਲੈ ਕੇ ਆ ਗਏ। ਸੋ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਕਾਨਾ ਪੀਲੂ ਛੱਜੂ ਉਹ ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੀਆਂ ਕਵਿਤਾਵਾਂ ਇੰਜ ਸੁਣਾਉਂਦੇ ਨੇ।

ਦੇ ਚਾਰ ਜਿਹੜੇ ਇਕੱਠੇ ਹੋ ਕੇ ਆਏ ਨੇ, ਇਹਨਾਂ ਨੇ ਆਪੋ ਆਪਣੀਆਂ ਦੁਨਿਆਵੀ ਕਵਿਤਾਵਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕਾਨਾ ਤਾਂ ਉੱਚੀ ਉੱਚੀ ਗਾਉਣ ਲੱਗ ਪਿਆ, ਕਹਿੰਦਾ ਮੈਂ ਉਹੀ ਰੇ, ਮੈਂ ਉਹੀ ਰੇ। ਪਾਤਸ਼ਾਹ ਕਹਿੰਦੇ ਰੁਕ ਜਾ, ਇੱਥੇ ਮੈਂ ਦੀ ਕਹਾਣੀ ਨਹੀਂ, ਇੱਥੇ ਤੂੰ ਦੀ ਕਹਾਣੀ ਹੈ। ਤੂੰ ਤੂੰ ਕਰਤਾ ਤੂੰ ਹੁਆ, ਮੁਜ਼ਮੇ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾ ਤਤ ਤੂੰ, ਬਸ ਤੂੰ ਹੀ ਤੂੰ ਐ। ਸੋ ਇੰਜ ਇਹਨਾਂ ਨੂੰ ਸਤਿਗੁਰੂ ਜੀ ਨੇ ਨਕਾਰ ਦਿੱਤਾ। ਗੁਰੂ ਪਿਆਰਿਓ, ਹੁਣ ਮੈਂ ਤੁਹਾਡੇ ਨਾਲ ਬਾਣੀ ਦੇ ਅਦਬ ਦੀ ਗੱਲ ਕਰਨ ਲੱਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਕ ਵਾਰੀ ਰੰਗ ਦੇ ਵਿੱਚ ਨੇ, ਕਹਿੰਦੇ ਕਈ ਗੁਰਸਿੱਖ ਪਿਆਰਾ ਸਾਨੂੰ ਜਪਜੀ ਸਾਹਿਬ ਜੀ ਦਾ ਪਾਠ ਸੁਣਾਵੇ। ਗੁਰੂ ਪਿਆਰਿਓ, ਜਦੋਂ ਗੁਰਸਿੱਖ ਪਿਆਰਾ ਜਪਜੀ ਸਾਹਿਬ ਜੀ ਦਾ ਪਾਠ ਸੁਣਾਉਣ ਲੱਗੇ ਤਾਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਰਾਣੇ ਵਾਲੇ ਪਾਸੇ ਬੈਠਾਇਆ, ਤੇ ਜਦੋਂ ਉਹਨਾਂ ਨੇ ਬਹੁਤ ਰੰਗ ਦੇ ਵਿੱਚ ਪਾਠ ਕੀਤਾ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਦਇਆ ਦੇ ਘਰ ਆਏ ਨੇ ਕਿ ਅੱਜ ਇਹ ਆਪਣਾ ਸੰਘਾਸਣ ਛੱਡ ਕੇ ਇਹਨੂੰ ਸੰਘਾਸਣ ਹੀ ਦੇ ਦੇਣਾ ਹੈ। ਪਰ ਜਦੋਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਣ ਵਾਲਾ ਸੀ, ਗੁਰਸਿੱਖ ਪਿਆਰੇ ਦੇ ਮਨ ਵਿੱਚ ਆ ਗਿਆ ਕਿ ਉਹ ਘੋੜਾ ਸਤਿਗੁਰੂ ਜੀ ਦਾ ਬੜਾ ਪਿਆਰਾ ਏ, ਕਿਤੇ ਕਿਰਪਾ ਕਰਕੇ ਉਹ ਘੋੜਾ ਮੈਨੂੰ ਬਖਸ਼ ਦੇਣ। ਜਦੋਂ ਜਪਜੀ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਹੋਈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਉਹ ਪਿਆਰਿਆ, ਅਸੀਂ ਤਾਂ ਆਪਣਾ ਸੰਘਾਸਣ ਛੱਡਣ ਲੱਗੇ ਸੀ, ਤੇਰੇ ਮਨ ਵਿੱਚ ਆ ਗਿਆ ਕਿ ਘੋੜਾ ਸਤਿਗੁਰੂ ਜੀ ਦੇ ਦੇਣ। ਲੈ ਵੀ ਪਿਆਰਿਆ, ਜੇ ਤੂੰ ਘੋੜੇ ਨਾਲ ਖੁਸ਼ ਹੈ ਤੇ ਤੈਨੂੰ ਘੋੜਾ ਦੇ ਦਿੰਦੇ ਹਾਂ। ਕਿੰਨਾ ਅਦਬ ਸਤਿਗੁਰਾਂ ਨੇ ਬਾਣੀ ਦਾ ਕੀਤਾ। ਫਿਰ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਇੱਕ ਵਾਰੀ, ਮੇਰੇ ਵੀਰ ਦੋ ਮਿੰਟ ਬਹਿ ਜਾਓ, ਸਿਰਫ ਦੋ ਮਿੰਟ ਬਹਿ ਜਾਓ, ਦੋ ਮਿੰਟ। ਮੇਰੇ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਬੈਠੇ ਹੋਏ ਨੇ ਸੰਗਤਾਂ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲੈ ਕੇ ਗੁਰਸਿੱਖ ਪਿਆਰੇ ਆਏ ਨੇ, ਗੁਰਬਾਣੀ ਪੜ੍ਹਦੇ ਹੁੰਦੇ ਨੇ। ਅਦਬ ਦੇ ਵਜੋਂ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਆਪਣੇ ਆਸਣ ਤੋਂ ਕਾਹਲੀ ਨਾਲ ਉੱਠੇ। ਜਦੋਂ ਕਾਹਲੀ ਨਾਲ ਹੱਥ ਜੋੜ ਕੇ ਉੱਠੇ, ਅਗਾਂਹ ਹੋ ਕੇ ਅਦਬ ਕਰਨ ਵਾਸਤੇ ਜਦੋਂ ਸਿਰ ਝੁਕਾਉਣ ਲੱਗੇ, ਉਹਨਾਂ ਦਾ ਗੋਡਾ ਪਾਵੇ ਨਾਲ ਵੱਜ ਗਿਆ, ਪਲੰਘ ਨਾਲ ਲੱਗਾ, ਗੋਡੇ ਤੇ ਸੱਟ ਵੱਜੀ। ਸੰਗਤਾਂ ਨੇ ਆਖਿਆ, ਸਤਿਗੁਰੂ ਜੀ ਤੁਸੀਂ ਤਾਂ ਆਪ ਬਾਣੀ ਦਾ ਹੀ ਰੂਪ ਹੋ, ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ ਸੱਤਵੇਂ ਵਾਰਸ ਹੋ, ਤੁਹਾਡੇ ਵਿੱਚ ਤੇ ਬਾਣੀ ਵਿੱਚ ਕੀ ਫਰਕ ਹੈ? ਪਾਤਸ਼ਾਹ ਜੀ ਕਹਿੰਦੇ ਨਹੀਂ, ਫਰਕ ਹੈ, ਅਸੀਂ ਸਰੀਰ ਕਰਕੇ ਵਿਚਰ ਰਹੇ ਹਾਂ ਉਸ ਜੋਤ ਦੇ ਨਾਲ, ਤੇ ਬਾਣੀ ਜੁਗੋ ਜੁਗ ਅਟਲ ਹੈ। ਬਾਣੀ ਦਾ ਅਦਬ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਵੀ ਇੰਨਾ ਕੀਤਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ ਨਾ, ਉਹਨਾਂ ਨੇ ਆਪਣਾ ਆਸਣ ਜਿਹੜਾ ਉਹ ਥੱਲੇ ਲਾ ਲਿਆ, ਉਦੋਂ ਬਾਅਦ ਸਤਿਗੁਰੂ ਜੀ ਪਲੰਘ ਤੇ ਨਹੀਂ ਸੁੱਤੇ। ਅੱਜ ਵੀ ਜਿਹੜਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਸ ਪਰੰਪਰਾ ਅਨੁਸਾਰ ਅਕਾਲ ਤਖ਼ਤ ਸਾਹਿਬ ਜੀ ਤੇ ਉਹ ਚਾਦਰ ਜਿਹੜੀ ਉਹ ਥੱਲੇ ਵਿਛਾਈ ਜਾਂਦੀ ਹੈ। ਬਾਣੀ ਦਾ ਕਿੰਨਾ ਅਦਬ ਹੈ, ਪਰ ਕਦੇ ਆਪਾਂ ਸੋਚ ਕੇ ਵੇਖਿਆ ਅਸੀਂ ਕਿੰਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਕਰਦੇ ਹਾਂ। ਗੁਰੂ ਸਾਰਾ ਕੁਝ ਕਰ ਸਕਦਾ ਏ। ਜਦੋਂ ਆਪਾਂ ਨਕੋਦਰ ਨੂੰ ਜਾਂਦੇ ਹਾਂ, ਨਕੋਦਰ ਦੇ ਬਿਲਕੁਲ ਲਾਗੇ ਮਾਲੜੀ ਸਾਹਿਬ ਪਿੰਡ ਪੈਂਦਾ ਹੈ। ਧਿਆਨ ਦਿਓ, ਗੁਰੂ ਅਰਜਨ ਦੇਵ ਮਹਾਰਾਜ ਜੀ ਮਾਓ ਨਗਰ ਨੂੰ ਵਿਆਹਣ ਵਾਸਤੇ ਜਾ ਰਹੇ ਨੇ, ਪਰ ਉਸ ਗੁਰਸਿੱਖ ਨੂੰ ਮਿਲਣ ਵਾਸਤੇ ਗਏ, ਕਿਉਂਕਿ ਉਹ ਗੁਰਸਿੱਖ ਪਿਆਰਾ ਗੁਰੂ ਅਰਜਨ ਦੇਵ ਜੀ ਵਾਸਤੇ ਜੋੜਾ ਬਣਾਈ ਬੈਠਾ ਸੀ, ਪਰ ਉਹਦੀਆਂ ਲੱਤਾਂ ਵਿੱਚ ਦਰਦ ਰਹਿਣ ਲੱਗ ਪਿਆ, ਇੰਨਾ ਜ਼ਿਆਦਾ ਤੰਗ ਹੋ ਗਿਆ ਕਿ ਉਹਦੇ ਕੋਲੋਂ ਉੱਠ ਕੇ ਉਹ ਤੱਕ ਨਹੀਂ ਸੀ ਜਾਇਆ ਜਾਂਦਾ। ਗੁਰੂ ਪਿਆਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ

ਬਰਾਤ ਸਮੇਤ ਉਹਨੂੰ ਮਿਲਣ ਵਾਸਤੇ ਗਏ ਨੇ। ਗੁਰੂ ਪਿਆਰਿਓ ਦਰਵਾਜ਼ਾ ਖਿੜਕਾਇਆ। ਬਾਬਾ ਮੱਲ ਜੀ ਜਿਹੜੇ ਦਿਨ ਰਾਤ ਚੇਤੇ ਕਰਦੇ ਸਨ, ਸਤਿਗੁਰੂ ਜੀ ਮੈਂ ਤੁਹਾਡੇ ਵਾਸਤੇ ਜੋੜਾ ਬਣਾਇਆ ਪਰ ਪਤਾ ਨਹੀਂ ਤੁਹਾਡੀ ਕੀ ਮੌਜ ਹੈ, ਮੈਂ ਜੋੜਾ ਤੁਹਾਡੇ ਤੱਕ ਪਹੁੰਚਦਾ ਨਹੀਂ ਕਰ ਸਕਿਆ, ਮੇਰੇ ਗੋਡੇ ਦੁਖਦੇ ਨੇ। ਤਾਂ ਉਹਦੀ ਇਹ ਅਰਦਾਸ ਪ੍ਰਵਾਨ ਹੋਈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਆਖਿਆ ਦਰਵਾਜ਼ਾ ਖੜਕਾਓ, ਬੂਹਾ ਖੋਲਿਆ। ਔਖੇ ਸੌਖੇ ਨੇ ਜਾ ਕੇ ਤੇ ਜਦੋਂ ਦਰਵਾਜ਼ਾ ਖੋਲ ਕੇ ਵੇਖਿਆ, ਸਾਹਮਣੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੇਖ ਕੇ ਨੈਣਾ ਚੋਂ ਪਰਲ ਪਰਲ ਅਥਰੂ ਵਗਣ ਲੱਗ ਪਏ। ਗੁਰੂ ਪਿਆਰਿਓ ਰੋਂਦੇ ਹੋਏ ਨੇ, ਸੇਜਲ ਅੱਖਾਂ ਦੇ ਨਾਲ ਆਖਿਆ, ਪਾਤਸ਼ਾਹ ਅਚਾਨਕ ਤੁਹਾਡੇ ਦੀਦਾਰੇ ਹੋਏ ਨੇ, ਮੈਨੂੰ ਤਾਂ ਹੁਣ ਸਮਝ ਹੀ ਨਹੀਂ ਲੱਗਦੀ ਮੈਂ ਤੁਹਾਡੀ ਕੀ ਸੇਵਾ ਕਰਾਂ, ਮੇਰੇ ਕੋਲੋਂ ਤਾਂ ਤੁਰਿਆ ਵੀ ਨਹੀਂ ਜਾਂਦਾ। ਸਤਿਗੁਰੂ ਜੀ ਨੂੰ ਕਾਲੀ ਦੇ ਨਾਲ ਉੱਥੇ ਆਸਣ ਤੇ ਬਿਠਾ ਕੇ ਤਾਂ ਜੋੜਾ ਲੈ ਕੇ ਆਉਂਦਾ, ਔਖੇ ਸੌਖੇ ਹੋ ਕੇ ਜਦੋਂ ਉਹ ਜੋੜਾ ਲੈ ਕੇ ਆਉਂਦਾ, ਕੋਈ ਨਾਪ ਨਹੀਂ ਸੀ ਲੈ ਕੇ ਆਉਂਦਾ ਕਿਉਂਕਿ ਸ਼ਰਧਾ ਦੇ ਨਾਲ ਬਣਾਇਆ ਸੀ, ਧੁਰ ਅੰਦਰੋਂ ਹੀ ਰੂਹਾਨੀ ਰੰਗ ਦੇ ਨਾਲ ਉਹ ਬਖਸ਼ਿਸ਼ਾਂ ਵਰਤੀਆਂ ਸਨ। ਜਦੋਂ ਇਹ ਜੋੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਪਾਇਆ, ਬਿਲਕੁਲ ਮੁਕੰਮਲ ਰੂਪ ਦੇ ਵਿੱਚ ਉਹ ਠੀਕ ਆਇਆ ਉਹਨਾਂ ਦੇ ਚਰਨਾਂ ਵਿੱਚ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ ਮੱਲ ਸਾਡੇ ਨਾਲ ਹੀ ਬਰਾਤ ਵਿੱਚ ਚੱਲ। ਉਹ ਕਹਿੰਦਾ, ਜੀ ਮੈਂ ਤੋਂ ਤਾਂ ਤੁਰਿਆ ਨਹੀਂ ਜਾਂਦਾ, ਮੇਰੇ ਗੋਡੇ ਦੁਖਦੇ ਨੇ। ਸਤਿਗੁਰੂ ਜੀ ਕਹਿੰਦੇ, ਭਾਈ ਮੱਲ ਤੇਰੇ ਗੋਡੇ ਤਾਂ ਹਟਣਗੇ ਹੀ ਹਟਣਗੇ, ਜਿਹੜੇ ਇੱਥੇ ਆ ਕੇ ਪ੍ਰਾਣੀ ਸ਼ਰਧਾ ਦੇ ਨਾਲ ਬਾਣੀ ਨਾਲ ਜੁੜਨਗੇ, ਉਹਨਾਂ ਦੀਆਂ ਵੀ ਸਾਰੇ ਤਰ੍ਹਾਂ ਦੀਆਂ ਦਰਦਾਂ ਦੂਰ ਹੋ ਜਾਣਗੀਆਂ। ਅੱਜ ਵੀ ਜਿਹੜਾ ਉੱਥੇ ਮਨਾ ਗੁਰੂ ਪਿਆਰੋ, ਖਾਸ ਕਰਕੇ ਸ਼ਨੀਵਾਰ ਨੂੰ ਸੰਗਤਾਂ ਦਾ ਤਾਂਤਾ ਲੱਗਾ ਹੁੰਦਾ ਏ, ਸਾਰੀਆਂ ਬਖਸ਼ਿਸ਼ਾਂ ਬਾਣੀ ਦੇ ਕੋਲ ਨੇ। ਮੈਂ ਤੁਹਾਡੀ ਮਜਬੂਰੀ ਸਮਝ ਸਕਦਾ ਹਾਂ ਕਿ ਤੁਸੀਂ ਜੋ ਪਿੱਛੇ ਕੁਰਸੀਆਂ ਤੇ ਜਾਂ ਬੈਠਣ ਵਾਲੇ ਸਥਾਨਾਂ ਤੇ ਬੈਠੇ ਹੋ, ਤੁਹਾਡੀ ਮਜਬੂਰੀ ਹੋ ਸਕਦੀ ਹੈ, ਪਰ ਕੋਸ਼ਿਸ਼ ਕਰਿਓ ਇੱਥੇ ਕਿਸੇ ਵੀ ਤਰ੍ਹਾਂ ਦੇ ਨਾਲ ਜਾਣ ਬੁੱਝ ਕੇ ਨਾ ਬੈਠੇ ਹੋ, ਬਿਲਕੁਲ ਹੀ ਕੋਈ ਮਜਬੂਰੀ ਬਣ ਜਾਵੇ ਤਾਂ ਬੈਠ ਜਾਇਓ, ਨਹੀਂ ਤਾਂ ਢਹਿ ਪਿਓ ਗੁਰੂ ਦੇ ਚਰਨਾਂ ਚ। ਸਗੋਂ ਗਿੜਗਿੜਾ ਕੇ ਰੋ ਕੇ ਬੇਨਤੀ ਕਰਿਓ, ਬਾਪੂ ਸਾਡਾ ਵੀ ਦਿਲ ਕਰਦਾ ਤੇਰੀ ਗੋਦ ਚ ਸੰਗਤ ਦੇ ਵਿੱਚ ਬੈਠੀਏ, ਸਾਡੇ ਆ ਦਰਦਾਂ ਹੁੰਦੀਆਂ, ਜੇ ਗੁਰੂ ਭਾਈ ਮੱਲ ਦੀਆਂ ਬਾਬੇ ਮੱਲ ਦੀਆਂ ਦਰਦਾਂ ਹਟਾ ਸਕਦੇ ਐ, ਤੁਹਾਡੀਆਂ ਕਿਉਂ ਨਹੀਂ ਹਟਣਗੀਆਂ। ਇੱਥੇ ਆ ਕੇ ਆਦਮ ਦੇ ਨਾਲ ਬੈਠਣਾ, ਚੌਂਕੜਾ ਲਗਾ ਕੇ ਬੈਠਿਆ ਕਰੋ, ਬਾਣੀ ਵੱਲ ਨੂੰ ਪੈਰ ਵੀ ਨਹੀਂ ਕਰਨੇ, ਕੋਸ਼ਿਸ਼ ਕਰਿਆ ਕਰੋ ਜਿੰਨਾ ਆਦਮ ਕਰੋਗੇ ਓਨਾ ਹੀ ਆਦਮ ਮਿਲ ਜੂ। ਇਹ ਜਿੰਨਾ ਤੁਸੀਂ ਆਦਮ ਕਰੋਗੇ ਨਾ ਬਾਣੀ ਦਾ ਗੁਰੂ ਦਾ, ਓਨਾ ਤੁਹਾਡਾ ਆਦਮ ਹੋ ਜੂਗਾ। ਜਿੰਨਾ ਤੁਸੀਂ ਨਿਰਾਦਰ ਕਰਨ ਦੀ ਕੋਸ਼ਿਸ਼ ਕਰੋਗੇ, ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਮਾਣ ਸਨਮਾਨ ਨਹੀਂ ਦੇ ਸਕਦੀ। ਆਓ ਗੁਰੂ ਪਿਆਰੋ, ਸਮਾਂ ਜ਼ਿਆਦਾ ਹੋ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਾਣੀ ਦਾ ਜਹਾਜ਼ ਤਿਆਰ ਕੀਤਾ। ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਬਾਬਾ ਜੀ ਕਰੋ ਇਸ ਦਾ ਪ੍ਰਕਾਸ਼। ਸੋ ਬਾਬਾ ਬੁੱਢਾ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਤੇ ਬਾਣੀ ਦੇ ਜੋ ਉਹ ਬੋਲ ਸਨ ਸੰਗਤਾਂ ਦੇ ਕੰਨਾਂ ਤੱਕ ਬਾਬਾ ਬੁੱਢਾ ਜੀ ਦੀ ਜ਼ਬਾਨੀ ਪਹੁੰਚੇ ਨੇ। ਜਿਵੇਂ ਉਹ ਬਖਸ਼ਿਸ਼ ਵਰਤੀ, ਉਸ ਦੀ ਸਾਰੀ ਤਸਵੀਰ ਆਪਦੇ ਸਾਹਮਣੇ ਢਾਡੀ ਜਥਾ ਇੰਜ ਪੇਸ਼ ਕਰਦਾ ਹੈ।

ਗੁਰਾਂ ਲਾਇਆ ਇਸ ਦੇ ਨਹੀਂ ਬਰਾਬਰ ਆਸਣ ਗੁਰ ਨੇ ਲਾਇਆ।

ਸੋ ਇੰਜ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਵਰਤੀਆਂ। ਇਹ ਪਹਿਲਾ ਪ੍ਰਕਾਸ਼ ਪੁਰਬ ਸੀ ਅਤੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ ਜਦੋਂ ਸੰਪੂਰਨਤਾ ਕੀਤੀ ਗਈ ਉਸ ਨੂੰ ਆਪਾਂ ਸੰਪੂਰਨਤਾ ਦਿਵਸ ਆਖਦੇ ਹਾਂ। ਅਤੇ ਤੀਸਰਾ ਪੜਾਓ ਹੈ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ੀ ਅਤੇ ਨਾਲ ਹੁਕਮ ਕੀਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਦੇ ਸਾਨੂੰ ਲੜ ਲਾਇਆ। ਸੋ ਸਤਿਗੁਰੂ ਜੀ ਕਿਰਪਾ ਕਰਨ ਆਪਣੇ ਦਰੋਂ ਘਰੋਂ ਸਾਨੂੰ ਅਦਬ ਅਤੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣ। ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਤੁਸੀਂ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਕੋਟਾਨਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੀ ਵਡਿਆਈ ਆਪ ਹੀ ਕਰਵਾ ਲਈ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਿਓ। ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮੱਤ ਦੇ ਦੇਣ। ਆਓ ਹੁਣ ਆਪਾਂ ਪਿਆਰ ਦੇ ਨਾਲ ਅਦਬ ਦੇ ਨਾਲ ਸਾਹਿਬਜ਼ਾਦਿਆਂ ਨੂੰ ਹੋ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ

ਤਿਰਵਾਹ ਗੁਰਦੁਆਰਿਆਂ ਦੀ ਸੇਵਾ ਨਹੀਂ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦੁਕੀ ਸਾਂ ਸੁਆਸਨ ਸੰਗ ਨਿਭਾਇਆ,

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ,

ਜੋੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਸੰਪੂਰਨਤਾ ਦਿਵਸ ਮਨਾਉਂਦਿਆਂ ਹੋਇਆ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆ ਆਪ ਦੀਆਂ ਪਿਆਰੀਆਂ ਸੰਗਤਾਂ ਨੇ ਆਪ ਜੀਆਂ ਦੀ ਹਜ਼ੂਰੀ ਵਿੱਚ ਪਾਵਨ ਸ਼ਾਮ ਦੇ ਸੁੰਦਰ ਦੀਵਾਨ ਸਜਾਏ ਹਨ ਸੱਚੇ ਪਾਤਸ਼ਾਹ

ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਾਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਤਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਰਾਜਵੀਰ ਸਿੰਘ ਹਰਵਨਜੋਤ ਕਰੋਲ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਨਵੀਂ ਗੱਡੀ ਬਖਸ਼ ਕੀਤੀ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਬ੍ਰਹਮਜੋਤ ਸਿੰਘ ਦੀ ਤੰਦਰੁਸਤੀ ਵਾਸਤੇ ਧਾਮੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਪਰਮਪਾਲ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਸ਼ੁਕਰਾਨੇ ਦੀ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਵਿਕਰਮ ਮੋਨਿਕਾ ਦੀਪਾ ਨਲਵੀ ਵੱਲੋਂ ਆਪਣੇ ਸਵਰਗਵਾਸੀ ਗੁਲਾਬ ਵਧਵਾਵੀ ਦੇ ਜਨਮ ਤੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ ਰਹਿਮਤਾਂ ਪ੍ਰਾਪਤ ਰੱਖਣਾ ਸੱਚੇ ਪਾਤਸ਼ਾਹ ਜੀਓ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ

ਤਾਰਨ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ।

ਅਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖ ਦੀਆ ਏਕਾ ਲਿਵ ਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ। ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂਣ ਹੈ ਛੁੱਟੈ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤੁਹ ਚਿਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ ਕਰਤੇ ਕਾ ਹੋਇ ਵਿਚਾਰੋ, ਤਿਤ ਕਰ ਗਾਓ ਸੋਹਿਲਾ ਸਿਵਰਿਹੋ ਸਿਰਜਣਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲਿਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ, ਦੇਹੋ ਸੱਜਣ ਸਿਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸਿਹ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਕਰ ਛੈ ਗੁਰ ਛੈ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਉਡਾਈ ਤੋਏ ਰਹਾਓ। ਵਿਸਵੇ ਚਸੀਆਂ ਕੜੀਆਂ ਪਹਿਰਾ, ਥਿੱਤੀ ਵਾਰੀ ਮਹੋ ਹੋਵਾ। ਸੂਰਜ ਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਹੁ ਚੰਦੀਪਕ ਬਨੇ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਾਉਣ ਚਵਰੋ ਕਰੇ। ਸਗਲ ਬੰਦਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਉਖੰਡ ਤੇਰੀ ਆਰਤੀ। ਅਨਤਾ ਸਦਵਾਜਨ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਰਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਰ ਦਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਦੀਆਂ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਤੀਨੇ ਤਾਪ ਨਿਵਾਰਨ ਹਰ ਦੁੱਖ ਹੰਤਾ ਸੁਖ ਰਾਸ ਤਾਕਾ ਬਿਕਨ ਨਾ ਕੋ ਲਾਗੈ ਜਾਂ ਕਿ ਪ੍ਰਭ ਆ ਗਏ ਅਰਦਾਸ ਦੀਨ ਦੁਨੀ ਦੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸੱਜੀ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਆਪਣੇ ਮਨ ਦੀ ਇਕਾਗਰਤਾ ਬਣਾ ਕੇ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੇ ਨਾਲ ਆਪਣਾ ਮਨ ਜੋੜੀ ਰੱਖੋ। ਜੇਕਰ ਆਪਾਂ ਵਾਹਿਗੁਰੂ ਜੀ ਦੇ ਚਰਨਾਂ ਨਾਲ ਮਨ ਜੋੜ ਕਰਕੇ ਵਾਹਿਗੁਰੂ ਦਾ ਸਿਮਰਨ ਕਰਾਂਗੇ ਬਖਸ਼ਿਸ਼ਾਂ ਸਤਿਗੁਰੂ ਜੀ ਦੀਆਂ ਸਾਡੀ ਝੋਲੀ ਵਿੱਚ ਪੈਣਗੀਆਂ। ਸੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪਾਂ ਜਪਣਾ ਹੈ, ਨਾਮ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਆਪਾਂ ਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕਰਨੀਆਂ ਨੇ। ਇਹ ਸਾਰੀ ਕਹਾਣੀ ਪਿਆਰ ਦੀ ਹੈ, ਜਿਹੜਾ ਵੀ ਬਾਣੀ ਦੇ ਨਾਲ ਜੁੜਿਆ ਨਾਮ ਦੇ ਨਾਲ ਜੁੜਿਆ ਉਸਨੇ ਰੱਬੀ ਬਖਸ਼ਿਸ਼ਾਂ ਹਾਸਲ ਕੀਤੀਆਂ। ਸੋ ਗੁਰੂ ਪਿਆਰਿਓ ਕਿਵੇਂ ਫਤਿਹ ਬਲਾਦਮਾ ਕਿਵੇਂ ਬੋਲੀ ਜਾਵਾਂ ਜੀ, ਸੱਤ ਵਚਨ ਜੀ ਆਪਾਂ ਸਾਹਿਬ ਦੇ ਹਜ਼ੂਰ ਬੈਠੇ ਆ। ਇਹ ਸੁਭਾਗੇ ਸਮੇਂ ਜਿਹੜੇ ਨੇ ਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਮਿਲਦੇ ਨੇ, ਆਪਾਂ ਇਸ ਸੁਭਾਗੇ ਸਮੇਂ ਦਾ ਲਾਹਾ ਲੈਣਾ। ਇਸ ਸਮੇਂ ਨੂੰ ਆਪਾਂ ਸਫਲਿਆ ਕਰਨਾ ਹੈ। ਸਫਲਿਆ ਤਾਂ ਹੀ ਹੋ ਸਕਦਾ ਜੇਕਰ ਆਪਾਂ ਬਾਣੀ ਦੇ ਨਾਲ ਨਾਮ ਦੇ ਨਾਲ ਜੁੜੇ ਰਹੀਏ। ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜਾ ਜੀ। ਗੁਰਬਾਣੀ ਇਸ ਜਗ ਵਿੱਚ ਚਾਨਣ ਕਰਮ ਵਸੈ ਮਨ ਆਏ, ਇਹ ਗੁਰਬਾਣੀ ਰੋਸ਼ਨੀ ਹੈ, ਇਹ ਚਾਨਣ ਹੈ, ਇਹ ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਵਸਦੀ ਏ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚੰਦ ਮਟਾਈ। ਗੁਰੂ ਪਿਆਰਿਓ ਇਹ ਬਾਣੀ ਧੁਰੋਂ ਅਕਾਲ ਪੁਰਖ ਦੇ ਦੇਸ਼ ਤੋਂ ਆਈ ਹੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਪ੍ਰੇਮੀ ਇੱਥੇ ਆ ਕੇ ਤੂੰ ਥੋੜਾ ਜਿਹਾ ਗਾ ਕੇ ਦਿਖਾ, ਤੇਰੇ ਜਿਹੜਾ ਗਾਉਣ ਦੀ ਆਵਾਜ਼ ਹੈ ਮੈਂ ਤਾਂ ਥੋੜਾ ਕੰਟਰੋਲ ਕਰ ਲੈਣਾ ਬੋਲਣ ਨੂੰ, ਤੂੰ ਜਿਹੜਾ ਗਾਉਣਾ ਤੂੰ ਉਸੇ ਹਿਸਾਬ ਨਾਲ ਗਾਉਣਾ ਤੇ ਤੂੰ ਗਾ ਕੇ ਦਿਖਾ। ਹੋਵੇ ਸੁਣਦੇ ਨਾ ਤੂੰ ਲਗਾ ਲਓ ਪਹਿਲਾਂ।

0: ਵਾਹਿਗੁਰੂ ਵਾਹਿਗੁਰੂ
1: ਠੀਕ ਕਰੋ ਚੱਕੋ ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਜੇ
1: ਥੋੜੀ ਜਿਹੀ ਹੋਰ ਵਧਾਓ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਮਾੜੀ ਜਿਹੀ ਹੋਰ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
2: ਵਾਹਿਗੁਰੂ
0: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਹੈਲੋ।

ਤੂੰ ਜਾਂ ਢੰਗ ਵਜਾ ਕੋਈ ਨਾ ਆਪਾਂ ਕਰ ਲਾਂਗੇ।

0: ਵਾਹਿਗੁਰੂ ਵਾਹਿਗੁਰੂ
1: ਏਦਾਂ ਫਲਾਹ ਹੋਵੇ ਜੀ ਦਾ
2: ਹੈਲੋ ਵਾਹਿਗੁਰੂ ਜੀ ਆ ਹੁਣ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ।
1: ਇਹ ਜ਼ਰੂਰੀ ਨਹੀਂ ਹੈ ਤਿੰਨ ਨੰਬਰ ਹੈ, ਪਤਾ ਨਹੀਂ ਹੁਣ ਦੋ ਨੰਬਰ ਵਧਾਇਓ ਜੀ।
0: ਵਾਹਿਗੁਰੂ
1: ਤਿੰਨੇ ਜਾਂ ਬੋਲ ਕੇ ਦੇਖੋ ਤਿੰਨਾਂ ਮਾਈਕਾਂ 'ਚ ਬਾਜ ਬਾਜ
0: ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਦੀਨ ਦੁਨੀ ਦੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਦੀਨ ਦੁਨੀ ਦੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
1: ਥੋੜ੍ਹਾ ਜਿਹਾ ਫਰਕ ਹੈਗਾ।
0: ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਹੋ, ਵਡਭਾਗੇ ਹੋ। ਆਹੋ ਠੀਕ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਲਈ ਮਾਣਮਈ ਗੁਰੂ ਪਿਆਰੀ ਸਾਧ ਸੰਗਤ ਜੀ ਹੋ, ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ। ਠੀਕ ਹੈ, ਜੋ ਵੀ ਥੋੜ੍ਹਾ ਜਿਹਾ ਵਧਾ ਦਿਓ ਜਿਹੜੀ ਆ ਸਪੀਕਰ ਦੀ ਆਵਾਜ਼, ਅਜੇ ਤੇ ਵੀ ਮਾੜਾ ਜਿਹਾ ਬੋਲ ਕੇ ਦੇਖ ਲੈਂਦੇ ਹਾਂ। ਗੁਰੂ ਪਿਤਾ ਜੀ ਹੋ, ਆਪ ਜੀ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ, ਆਪਣੇ ਦਰਕਰ ਦੀਆਂ ਰਹਿਮਤਾਂ ਦੇ ਨਾਲ ਨਿਵਾਜਿਆ ਹੈ। ਸੋ ਸਤਿਗੁਰੂ ਜੀ ਆਪਣੀ ਬਖਸ਼ਿਸ਼ ਬਣਾਈ ਰੱਖਣ, ਸਭ ਬਾਣੀ ਦੀਆਂ ਬਖਸ਼ਿਸ਼ਾਂ ਦੇ ਨਾਲ ਹੀ। ਬਿਲਕੁਲ ਠੀਕ ਹੈ ਜੀ।
1: ਹਾਂ ਇੱਕ ਇੰਸਟਰੂਮੈਂਟ ਜਿਹੜਾ ਲਾ ਕੇ ਨਾ, ਇੱਕ ਦੇਖ ਲਈ ਨਾ, ਗਾ ਕੇ ਵੀ ਜਾਣਾ।

ਸੋ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਸੌੜੇ ਇੰਨੇ ਪਿਆਰ ਦੇ ਨਾਲ ਜਿਹੜੀ ਸੈੱਟ ਕੀਤੀ ਹੈ। ਸੋ ਸਾਰਾ ਢਾਡੀ ਜਥਾ ਧੰਨਵਾਦ ਜੀ, ਵਾਹਿਗੁਰੂ ਵਾਹਿਗੁਰੂ। ਤੁਹਾਡਾ ਉੱਥੇ ਪਿਆਰ ਮਿਲਿਆ ਜੀ। ਹਾਂਜੀ ਠੀਕ ਹੈ ਜੀ। ਹਾਂ ਜੀ ਹਾਂ ਠੀਕ ਹੈ।

ਗੁਰੂ ਹਾਂ।

वाहे गुरु।

그거를

गुरु वाहे गुरु।

Guru.

Vaheguru. Vaheguru. Vaheguru. Vaheguru.

0: वाहेगुरु वाहेगुरु
1: वाहेगुरु
0: वाहेगुरु वाहेगुरु।

Guru Vaheguru Vaheguru.

0: वाहेगुरु
1: वाहेगुरु
0: वाहेगुरु
1: वाहेगुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Absolutely.

ਤੈਂਡੇ ਬੰਦਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ,

ਜਿਉ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਗਿਆਨ ਧਿਆਨ ਕਿਛ ਕਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮੁੱਖ ਵਾਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 681-682। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।

ਰੀਤਾ ਪ੍ਰਭ ਕੋ ਸਿਮਰਹ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰਹ ਬਸਹ ਹਰ ਨੇਰੇ ਸੁੰਦ ਕਿਰਪਾ ਤੇ ਅੰਦਿਨ ਜਾਗੋ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬਹੁ ਨਾ ਚੂਰੈ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਾਇ ਸਮਾਨੀ ਪ੍ਰਭ ਕੈ ਸਿਮਰਨ ਨਿਚੁਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹ ਚੁਨਕਾਰ ਸੁਖ ਪ੍ਰਭ ਸਿਮਰਨ ਕਾਇ ਅੰਤ ਨਾ ਪਾਰ

ਦੇ ਸਦ ਗਾਵੈ ਜੇ ਕੋ ਆਪਣੇ ਸੋ ਬਾਲੋ ਰਹਿ ਸਾਧ ਸੰਗੇ ਓ ਮੈਂ ਚੋਰੈ ਜੇ ਕੋ ਜਨਮ ਮਰਨ ਤੈ ਡਰੈ ਸਾਜਨਾ ਕੀ ਸਰਣੀ ਪਰਾਇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੈ ਜੀ ਨੀਚਾ ਸੋ ਗਣੀਏ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਚਿਨ ਘਟ ਘਟ ਚੀਨਾ ਮਨ ਆਪਣੇ ਤੇ ਬਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜ

ਜਾਕੇ ਅੰਤਰ ਵਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਾਂ ਬੁਝਾਰਤ ਬੁਝੇ ਡੋਰਾ ਨਿਸਕਈਐ ਤੋ ਸਮਝੈ ਪੋਰਾ ਕਾਂ ਵਿਸਨ ਬੁਝ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੋ ਆਵੈ ਨਾ ਚੇਤ ਜੋ ਬੈ ਰਾਏ ਤਾਂ ਸੋ ਪ੍ਰੀਤ ਬਲੁਆ ਕੇ ਗ੍ਰਹਿ ਪਿੱਤਰ ਵਸੈ ਆਨੰਦ ਖੇਲ ਮੈ ਰੰਗ ਰਸੈ ਦ੍ਰਿੜ ਕਰ ਮਾਨ

मिथ्या चरण पर बेकार को तावे मिथ्या मन पर लोभ लुभावे मिथ्या

जय प्रसाद।

ਸਵਰਗ ਪਰ ਹਰੈ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਛਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਕੇ ਗੁਣ ਗਾਓ ਸਾਧਕ ਸੰਗ ਨਾ ਮੰਤੈ ਬਿਸਰੈ ਸਾਧ ਸੰਗ ਸਰਪਣ ਨਿਸਤਰੈ ਸਾਧਕ ਸੰਗ ਲਗੇ ਪ੍ਰਭ ਮਿਠਾ ਸਾਧੂ ਕੈ ਸੰਕਟ ਕਢਿਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ

ਸੰਤ ਕੈ ਦੁੱਖਨ ਅਰਧਾ ਕਟਾਏ, ਸੰਤ ਕੈ ਦੁੱਖਨ ਜਮਤੇ ਨਹੀਂ ਛੁਟਾਏ, ਸੰਤ ਕੈ ਦੁੱਖਨ ਸੁਖ ਸਬਦਾਏ, ਸੰਤ ਕੈ ਦੁੱਖਨ ਨਰਕ ਮੈਂ ਪਾਏ, ਸੰਤ ਕੈ ਦੁੱਖਨ ਮਤ ਹੋਏ ਮਲੀਨ, ਸੰਤ ਕੈ ਦੁੱਖਨ ਸੋਭਾ ਤੇਹੀਨ, ਸੰਤ ਕੈ ਹੱਥ ਕੋ ਰੱਖੇ ਨਾ ਕੋਏ, ਸੰਤ ਕੈ ਦੁੱਖਨ ਥਾਨ ਪ੍ਰਸਤ ਹੋਏ, ਸੰਤ ਕਿਰਪਾਲ ਕਿਰਪਾ ਦੇ ਖਰੇ ਨਾਨਕ ਸੰਸੰਗ ਨਿੰਦਕ ਭੀ ਤਰਾਏ, ਸੰਤ ਕੈ ਦੁੱਖਨ ਤੈਮੁਖ ਭਵੈ, ਸੰਤਨ ਕੈ ਦੁੱਖਨ ਕਾਜੋ ਲਵੈ, ਸੰਤਨ ਕੈ ਦੁੱਖਨ ਸਰਵਜੋਨ ਪਾ

Sabudya,

ਮਾਮਾ ਸਮਾਣੀ ਸਤ ਕਰਮ ਜਾਂ ਕਿ ਰਚਨਾ ਸਤ ਮੂਲ ਸਤ ਸਤ ਉਦਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬਜਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤਿ ਵਚਨ ਸਾਧੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਟਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਜੇ ਬੁਝੈ

ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮੀ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ

ਜਾਈ। ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ

ਵਾਰ ਸਦ ਹਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵੇ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹ ਹੈ ਦਰ ਰਾਂਝਾ

ਸਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖ

ਸਤਿਕਾਰ ਅਸੰਖ ਮੂਰਖ ਅੰਧ ਕੋਹਰ ਅਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਿਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਪਾਰ

ਸਾਥ ਸਾਹੁ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਹੈ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲ

ਕੇਤੇ ਰਤਨ ਸੰਬੰਧ ਕੇਤੀ ਅਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕੇ ਅੰਤ ਨਯੰਤ ਗਿਆਨ

ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹ ਜੀ ਦਸਵੀਂ ਛਪੈ ਛੰਦ ਤਵਹਿ ਪ੍ਰਸਾਦ ਚੱਕਰ ਚਿਹਣ ਅਰ ਵਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਲ ਮੂਰਤਿ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ।

ਕਰਮੇ ਨਿਵਾਸ ਤੰਗ ਠਾਮੇ ਨਿਵਾਸ ਤੰਗ ਕਰਮੰਗ ਨਿਵਾਸ ਤੰਗ ਧਰਮੰਗ ਨਿਵਾਸ ਤੰਗ ਨਾਮੰਗ ਨਿਵਾਸ ਤੰਗ ਅਤਾਮੰਗ ਨਿਵਾਸ ਤੰਗ ਰੀਤੇ ਨਿਵਾਸ ਤੰਗ ਭੀਤੇ ਨਿਵਾਸ ਤੰਗ ਅਵਾਹੇ ਨਿਵਾਸ ਤੰਗ ਅਟਾਹੇ ਨਿਵਾਸ ਤੰਗ ਨੀਲੇ ਨਿਵਾਸ ਤੰਗ ਨਾਦੇ ਨਿਵਾਸ ਤੰਗ ਛੇਦੇ ਨਿਵਾਸ ਤੰਗ ਗਾਦੇ

ਹੈ ਜਾਂ ਭਰਨ ਹੈ, ਅਗੰਜ ਹੈ ਜਾਂ ਭੰਜ ਹੈ, ਅਚੂਜ ਹੈ ਜਾਂ ਚੰਜ ਹੈ, ਅਮੀਕ ਹੈ ਰਫੀਕ ਹੈ, ਅਤੰਦ ਹੈ ਜਾਂ ਬੰਦ ਹੈ, ਨਿਰਬੂਝ ਹੈ ਜਾਂ ਸੂਝ ਹੈ,

ਰੇਖ ਪਰਮ ਵੇਦ ਪ੍ਰਾਨ ਜਾਗੇ ਨੇਤ ਭਾਖ ਤਨੇਦ ਕੋੜ ਸਿਮਰਤ ਪ੍ਰਾਨ ਸਾਹਤਰ ਨਾ ਆਵਹੀ ਵਹ ਚਿੱਤ ਮਤ ਪਰ ਸ਼ਾਂਤ ਵਹ ਪ੍ਰਸਾਦ।

ਸਤਿਗੁਰ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ

ਸਭ ਹੈ। ਇਹੋ ਸੋਹਿਲਾ ਸ਼ਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ, ਮਨ ਵਸਿਆ ਜਿਨ ਧਰੋ ਲਿਖਿਆ ਆ। ਇੱਕ ਫਿਰੇ ਘਨੇਰੇ ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸੁਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ।

ਸਾਥ ਮੈਂ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਨੇ ਅਵਰ ਨ ਜਾਣੇ ਕੋਇ ਕਹੇ ਨਾਨਕ ਸੁਨੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤ ਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਨੇਕ ਜੂਨੀ ਭਰਮ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵੀ ਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕਉ ਨਦਰ ਕਰਮ ਹੋ ਵੈ ਹਿਰਦੈ ਤਿਨਾ ਸਮਾਣੀ ਪੀਵ ਹੋਇ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ

ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੂੰ ਮਹਿ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਦੀ। ਸੋ ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਵਿਖੇ ਜੋ ਜੋਹਰੇ ਅਤੇ ਗਤਕੇ ਦੇ ਮੁਕਾਬਲੇ, ਜੋ ਬੜੇ ਸੁੰਦਰ ਮੁਕਾਬਲੇ ਹੋ ਰਹੇ ਹਨ, ਜਿਸ ਵਿੱਚ ਪੂਰੇ ਕੈਲੀਫੋਰਨੀਆ ਅਮੈਰੀਕਾ ਤੋਂ ਜੋ ਟੀਮਾਂ ਪਹੁੰਚ ਰਹੀਆਂ ਹਨ, ਸ਼ਨੀਵਾਰ ਅਤੇ ਐਤਵਾਰ ਜੋ ਦੋ ਦਿਨ ਲਗਾਤਾਰ ਇਹ ਮੁਕਾਬਲੇ ਹੋਣੇ ਹਨ, ਸੋ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਜੋ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਾਟੂ ਮਾਤਾ ਹਣੀਆਂ ਗਾਹ ਪੰਖੀ ਭਾਉਂਦੀਆਂ ਲੈਣਾ ਸਾਧ ਸੂਹ ਚੜ ਭਾਈਆ ਜੰਤ ਨਾਨਕ ਭਾਉਂਦਿਆਂ ਗਣਤ ਨਾਮਤ ਬੰਦਰ ਮਧ ਪਵਾਏ ਸੋਏ ਪੈ ਕਿਰਤਨ ਚਸਮ ਕੋਏ ਨਾਚਣਾ

0: ਬਾਤਾਂ ਜੋ ਪਿਛਕਰਣਾ ਸੋ ਕਰ ਰਹੇ ਮਹਲਾ ਦੂਜਾ
1: ਜੋ ਸ਼ਬਦੰ ਗਿਆਨ ਸ਼ਬਦੰ ਵੇ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ, ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ ਦੇ ਜਥੇ ਨੇ ਆਪ ਜੀ ਨੂੰ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਾ ਕੇ ਨਿਹਾਲ ਕੀਤਾ ਹੈ। ਸਮੂਹ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਸੇ ਦਾ ਧੰਨਵਾਦ। ਗੁਰੂ ਸਾਹਿਬ ਜੀ ਇਹਨਾਂ ਦੀ ਕਿਰਪਾ ਕਰਨ, ਸਿਰ 'ਤੇ ਮਿਹਰ ਪ੍ਰਿਆਤ ਰੱਖਣ। ਆਓ ਹੁਣ ਆਪਾਂ ਹੁਕਮਨਾਮੇ ਦੀ ਵਿਚਾਰ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਸਰਵਣ ਕਰਾਉਣਗੇ। ਕਥਾ ਵਿਚਾਰ ਸਰਵਣ ਕਰਕੇ ਆਪਣਾ ਜਨਮ ਸਫਲਾ ਬਣਾਉਣਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀ ਆ ਗੁਰੂ ਸਰੂਪ ਸਤਸੰਗ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਸਨਮਾਨਯੋਗ ਗੁਰੂ ਸਰੂਪ ਸਤਸੰਗ ਜੀ, ਅੱਜ ਦੇ ਸ੍ਰੀ ਮੁੱਖ ਵਾਕ ਜੋ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹੇਤ ਪ੍ਰਤੱਖ ਹਰ ਜਨਮਤ ਗੁਰਮਤ ਬ੍ਰਹਮ ਨੂੰ ਪਛਾਣਨ ਵਾਲੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਤਨਾਸਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 681 ਦੇ ਉੱਤੇ ਸ਼ਸ਼ੋਭਤ ਹੈ।

ਮਨੁੱਖ ਦੀਆਂ ਆਮ ਸਮੱਸਿਆਵਾਂ, ਤਕਲੀਫਾਂ, ਦੁੱਖ, ਮੁਸੀਬਤਾਂ ਬਨਾਮ ਅਕਾਲ ਪੁਰਖ ਸਾਨੂੰ ਸਮਝਾਇਆ ਹੈ ਵੀ ਉਹ ਇੰਨਾ ਸਮਰੱਥ ਹੈ ਕਿ ਤੇਰੇ ਇਹ ਛੋਟੇ ਛੋਟੇ ਦੁੱਖ ਤੇਰੀ ਜ਼ਿੰਦਗੀ 'ਚੋਂ ਹੂੰਝ ਕੇ ਬਾਹਰ ਕਰਨੇ ਉਹਦੇ ਵਾਸਤੇ ਬਿਲਕੁਲ ਮਾਮੂਲੀ ਜਿਹੀ ਗੱਲ ਹੈ। ਤੂੰ ਧੀਰਜ ਰੱਖ, ਭਰੋਸਾ ਰੱਖ, ਅਰਦਾਸ ਕਰਨ ਦੀ ਜਾਚ ਸਿੱਖ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਬਲ ਹੈ ਉਹ ਸਾਰੀਆਂ ਦਿਸ਼ਾਵਾਂ ਵਿੱਚ ਕੰਮ ਕਰ ਰਿਹਾ। ਤੂੰ ਸ਼ੰਕਾ ਨਾ ਲਿਆ ਕਿ ਮੈਂ ਘਰ ਹਾਂ ਜਾਂ ਘਰ ਤੋਂ ਬਾਹਰ ਹਾਂ, ਮੈਂ ਦੇਸ਼ ਵਿੱਚ ਹਾਂ ਜਾਂ ਮੈਂ ਵਿਦੇਸ਼ ਵਿੱਚ ਹਾਂ, ਮੈਂ ਲੋਕ ਵਿੱਚ ਹਾਂ ਜਾਂ ਮੈਂ ਪ੍ਰਲੋਕ ਵਿੱਚ ਹਾਂ। ਉਸ ਅਕਾਲ ਪੁਰਖ ਦਾ ਬਲ ਚੌਵਾਂ ਦਿਸ਼ਾਵਾਂ ਵਿੱਚ ਆਪਣਾ ਕੰਮ ਕਰ ਰਿਹਾ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਉਸ ਅਕਾਲ ਪੁਰਖ ਵਾਹਿਗੁਰੂ ਨੇ ਚੌਵਾਂ ਦਿਸ਼ਾਵਾਂ ਵਿੱਚ, ਜਾਂ ਇੰਜ ਕਹੀਏ ਵੀ ਉਸ ਅਕਾਲ ਪੁਰਖ ਦਾ ਬਲ ਚੌਵਾਂ ਦਿਸ਼ਾਵਾਂ ਵਿੱਚ ਪਸਰਿਆ ਹੋਇਆ ਹੈ, ਕੰਮ ਕਰ ਰਿਹਾ ਹੈ।

ਕਰਦੇ ਰਾਰੇ ਨੂੰ ਔਂਕੜ ਆ ਗਿਆ। ਇਹਦਾ ਅਰਥ ਇੱਕ ਹੱਥ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਮਿਹਰਾਮਤ ਭਰਿਆ ਹੱਥ ਜਦੋਂ ਉਸ ਸੇਵਕ ਦੇ ਸਿਰ ਦੇ ਉੱਤੇ ਰੱਖਦਾ ਏ ਔਰ ਕਿਰਪਾ ਕਟਾਖ ਅਵਲੋਕਨ ਕੀਨੋ ਜਦੋਂ ਕਿਸੇ ਨੂੰ ਕਿਰਪਾ ਦ੍ਰਿਸ਼ਟੀ ਨਾਲ ਵੇਖਣਾ ਕਰਦਾ ਹੈ ਤਰਸ ਨਾਲ ਵੇਖਣਾ ਕਰਦਾ ਹੈ ਤੇ ਕੀ ਹੁੰਦਾ ਹੈ ਦਾਸ ਕਾ ਦੁੱਖ ਬਿਦਾਰਿਓ ਉਹਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਜਦੋਂ ਕਿਸੇ ਦੇ ਸਿਰ ਦੇ ਉੱਤੇ ਉਹ ਹੱਥ ਰੱਖ ਦਿੰਦਾ ਹੈ ਜਦੋਂ ਕਿਸੇ ਨੂੰ ਉਹ ਕਿਰਪਾ ਦ੍ਰਿਸ਼ਟੀ ਨਾਲ ਤੱਕਦਾ। ਪੰਜਵੇਂ ਹੀ ਪਾਤਸ਼ਾਹ ਦਾ

ਭੂਮੱਧ ਰੇਖਾ ਦੇ ਆਲੇ ਦੁਆਲੇ ਦੀ ਜ਼ਮੀਨ ਹੈ ਨਾ, ਜਿਵੇਂ ਭਾਰਤ ਹੈ, ਤੇ ਗਰਮੀਆਂ ਦੀ ਰੁੱਤ ਵਿੱਚ ਜਿਹੜੀ ਸ਼ਿਖਰ ਦੁਪਹਿਰੇ ਜਦੋਂ ਸੂਰਜ ਸਿਰ ਤੇ ਆ ਜਾਂਦਾ ਨਾ, ਸਤ ਸੰਗਤ ਜੀ, ਪੋਹ ਦੀਆਂ ਰਾਤਾਂ ਵਾਂਗੂ ਸੜਕਾਂ ਸੁੰਨੀਆਂ ਹੋ ਜਾਂਦੀਆਂ ਨੇ, ਲੋਕੀ ਲੁੱਕ ਜਾਂਦੇ ਨੇ ਘਰਾਂ ਦੇ ਵਿੱਚ, ਕੋਈ ਪਸ਼ੂ ਕੋਈ ਪੰਛੀ ਕੋਈ ਜਾਨਵਰ ਕੋਈ ਇਨਸਾਨ ਕੋਈ ਮਜ਼ਬੂਰੀ ਨਾ ਹੋਵੇ ਤੇ ਤੁਹਾਨੂੰ ਕੋਈ ਖੁੱਲ੍ਹੇ ਅਸਮਾਨ ਥੱਲੇ ਨਜ਼ਰ ਨਹੀਂ ਆਵੇਗਾ, ਕਿਉਂਕਿ ਬੜੀ ਗਰਮੀ ਪੈਂਦੀ ਹੈ। ਗਰਮੀਆਂ ਦੀ ਰੁੱਤ ਇੱਕ ਹਿਰਨੀ ਦਰਖਤਾਂ ਦੀ ਝਿੜੀ ਦੀ ਛਾਂ ਦੇ ਥੱਲੇ ਅਚੇਤ ਲੇਟੀ ਹੋਈ ਹੈ ਔਰ ਨਿਦਰਾ ਵਸ ਹੈ। ਸ਼ਿਕਾਰੀ ਪਹੁੰਚ ਜਾਂਦਾ ਹੈ, ਬੜਾ ਪ੍ਰਸੰਨ ਹੈ ਕਿ ਅੱਜ ਬਿਨਾਂ ਯਤਨ ਦੇ ਸ਼ਿਕਾਰ ਪ੍ਰਾਪਤ ਹੋ ਗਿਆ। ਪਰ ਫਿਰ ਥੋੜ੍ਹੀ ਦੇਰ ਬਾਅਦ ਉਹਦੇ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਇਸ ਬੇਜ਼ੁਬਾਨ ਜਾਨਵਰ ਨੂੰ ਇਸ ਤਰ੍ਹਾਂ ਨਹੀਂ ਮਾਰਨਾ ਚਾਹੀਦਾ, ਇਹਨੂੰ ਜਾਗਣ ਤੱਕ ਇਸ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ। ਪਰ ਅਗਲੀ ਘੜੀ ਸ਼ੈਤਾਨ ਨੇ ਅੰਦਰੋਂ ਆਵਾਜ਼ ਦਿੱਤੀ ਕਿ ਜੇ ਜਾਗ ਗਈ ਤਾਂ ਤੇਰੇ ਹੱਥੋਂ ਨਿਕਲ ਸਕਦੀ ਹੈ, ਇਹਨੂੰ ਮਾਰਨਾ ਜਾਗਣ ਤੋਂ ਬਾਅਦ ਹੀ ਹੈ। ਪਰ ਇਹਦੇ ਜਾਗਣ ਤੋਂ ਪਹਿਲਾਂ ਪਹਿਲਾਂ ਇਹਦੀ ਮੌਤ ਦਾ ਇੰਤਜ਼ਾਮ ਕਰ ਦੇਣਾ, ਸਰੰਜਾਮ ਕਰ ਦੇਣਾ। ਉਸਨੇ ਜਾਲ ਮੋਢੇ ਤੋਂ ਲਾਇਆ, ਇੱਕ ਸਾਈਡ ਰੁੱਖ ਨਾਲ ਬੰਨੀ, ਖਿੱਚ ਕੇ ਦੂਜੀ ਸਾਈਡ ਲੈ ਗਿਆ, ਉਸ ਸਾਈਡ ਨਾਲ ਦੂਜੇ ਪਾਸੇ ਬੰਨ੍ਹ ਦਿੱਤਾ, ਇੱਕ ਪਾਸਾ ਇੱਕ ਦਿਸ਼ਾ ਉਹਨੇ ਰੋਕ ਦਿੱਤੀ। ਮੰਨ ਲਿਆ ਪੂਰਬ ਵਾਲੇ ਪਾਸੇ ਉਹਨੇ ਜਾਲ ਬੰਨ੍ਹ ਦਿੱਤਾ ਤੇ ਠੀਕ ਜਾਲ ਦੇ ਸਾਹਮਣੇ ਪੱਛਮ ਦਿਸ਼ਾ ਵਿੱਚ ਉਹਨੇ ਜੰਗਲ ਨੂੰ ਅੱਗ ਲਾ ਦਿੱਤੀ ਤਾਂ ਕਿ ਹਿਰਨੀ ਇਧਰੋਂ ਦੌੜ ਕੇ ਨਿਕਲ ਨਾ ਸਕੇ। ਸਤਸੰਗਤ ਜੀ, ਰਹਿ ਗਏ ਉੱਤਰ ਤੇ ਦੱਖਣ। ਇੱਕ ਪਾਸੇ ਉਹ ਆਪਣੇ ਚਿੱਲੇ ਦੇ ਉੱਤੇ ਤੀਰ ਚਾੜ ਕੇ ਉਹਦੀ ਸ਼ਿਸ਼ਤ ਲਗਾ ਕੇ ਵੀ ਜਿਵੇਂ ਹੀ ਉੱਠ ਕੇ ਬੈਠੇਗੀ ਮੈਂ ਤੀਰ ਦੇ ਨਾਲ ਉਹਦੇ ਉੱਤੇ ਪ੍ਰਹਾਰ ਕਰ ਦਿਆਂਗਾ। ਔਰ ਠੀਕ ਸਾਹਮਣੇ ਉਹਨੇ ਸ਼ਿਕਾਰੀ ਕੁੱਤਾ ਤਾਇਨਾਤ ਕਰ ਦਿੱਤਾ, ਚਾਰੇ ਦਿਸ਼ਾ ਉਹਨੇ ਹਿਰਨੀ ਦੀ ਮੌਤ ਦਾ ਪ੍ਰਬੰਧ ਕਰ ਦਿੱਤਾ ਔਰ ਹਿਰਨੀ ਦੇ ਜਾਗਣ ਦੀ ਉਡੀਕ ਕਰਨ ਲੱਗਾ। ਅੱਗ ਲੱਗਣ ਨਾਲ ਆਵਾਜ਼ ਆਈ, ਉਸ ਆਵਾਜ਼ ਨਾਲ ਉਸ ਖੜਾਕ ਨਾਲ ਹਿਰਨੀ ਦੀ ਅੱਖ ਖੁੱਲ੍ਹ ਗਈ। ਉਹ ਉੱਠ ਕੇ ਬੈਠੀ, ਨੇਤਰ ਖੋਲ੍ਹੇ, ਇੱਕ ਪਾਸੇ ਅੱਗ ਦੇ ਭਾਂਬੜ ਨੇ, ਅੱਗ ਦੇ ਠੀਕ ਸਾਹਮਣੇ ਜਾਲ ਲੱਗਾ ਹੋਇਆ, ਇੱਕ ਪਾਸੇ ਕਮਾਨ ਵਿੱਚ ਤੀਰ ਪਾ ਕੇ ਸ਼ਿਕਾਰੀ ਖੜਾ ਹੈ ਅਤੇ ਇੱਕ ਪਾਸੇ ਸ਼ੇਰ ਵੱਡੇ ਵੱਡੇ ਮੂੰਹ ਵਾਲਾ ਕੁੱਤਾ ਖੜਾ ਹੈ। ਹਿਰਨੀ ਦੇ ਨੈਣ ਪ੍ਰੈਣ ਕੰਮ ਕਰਨੋਂ ਰਹਿ ਗਏ। ਉਹਦੇ ਅੰਦਰੋਂ ਹੂਕ ਨਿਕਲੀ ਵੀ ਹੇ ਪਰਮਾਤਮਾ, ਮੌਤ ਚੌਹਾਂ ਦਿਸ਼ਾਵਾਂ ਵਿੱਚ ਮੇਰਾ ਇੰਤਜ਼ਾਰ ਕਰ ਰਹੀ ਹੈ, ਇਸ ਤਰ੍ਹਾਂ ਦੇ ਪ੍ਰਸਥਿਤੀ ਵਿੱਚੋਂ ਬਚ ਕੇ ਨਿਕਲ ਜਾਣਾ ਮੇਰੇ ਵੱਸ ਦੀ ਗੱਲ ਨਹੀਂ, ਹੁਣ ਤੂੰ ਬੌੜੀ ਕਰ, ਮੇਰੀ ਰੱਖਿਆ ਕਰ। ਕਹਿੰਦੇ ਨੇ ਕਾਦਰ ਦੀ ਕੁਦਰਤ ਹਰਕਤ ਵਿੱਚ ਆਈ, ਹਵਾ ਦਾ ਰੁੱਖ ਬਦਲ ਗਿਆ ਔਰ ਉਹ ਜਿਹੜੀ ਅੱਗ ਸੀ ਬਲਦੀ ਬਲਦੀ ਜਾਲ ਦੇ ਕੋਲ ਆ ਗਈ, ਜਾਲ ਸੜ ਗਿਆ, ਅੱਗ ਬਲਦੀ ਬਲਦੀ ਅੱਗੇ ਨਿਕਲ ਗਈ। ਸ਼ਿਕਾਰੀ ਜਿਹੜਾ ਸ਼ਿਸ਼ਤ ਲਗਾ ਕੇ ਬੈਠਾ ਸੀ, ਖੜਾ ਸੀ, ਉਹਦਾ ਸਾਰਾ ਧਿਆਨ ਹਿਰਨੀ ਵਿੱਚ ਸੀ। ਕਦੋਂ ਹੇਠੋਂ ਸੱਪ ਆਇਆ ਉਹਨੂੰ ਕੋਈ ਖਬਰ ਨਹੀਂ, ਉਹਦੇ ਠੀਕ ਸਾਹਮਣੇ ਉਹਨੇ ਫੰਨ ਚੁੱਕ ਕੇ ਉਹਦੇ ਪੈਰ ਦੇ ਉੱਤੇ ਡਸਿਆ ਔਰ ਸੱਪ ਇੰਨਾ ਜ਼ਹਿਰੀਲਾ ਸੀ ਵੀ ਦੇਖਦਿਆਂ ਦੇਖਦਿਆਂ ਸ਼ਿਕਾਰੀ ਜ਼ਮੀਨ 'ਤੇ ਡਿੱਗ ਪਿਆ, ਤੜਫ ਤੜਫ ਕੇ ਮਰ ਗਿਆ। ਅੱਬੜਵਾਏ ਜਦੋਂ ਡੰਗ ਵੱਜਾ ਅਤੇ ਤੀਰ ਉਹਦੇ ਹੱਥੋਂ ਛੁੱਟਾ, ਉਹ ਹਿਰਨੀ ਨੂੰ ਵੱਜਣ ਦੀ ਬਜਾਏ ਉਹਦੇ ਪਾਲਤੂ ਕੁੱਤੇ ਨੂੰ ਵੱਜ ਗਿਆ, ਉਹਦੇ ਨਾਲ ਕੁੱਤਾ ਮਰ ਗਿਆ, ਸੱਪ ਦੇ ਡਸਣ ਨਾਲ ਸ਼ਿਕਾਰੀ ਮਰ ਗਿਆ। ਹਵਾ ਨੇ ਜਾਲ ਸਾੜ ਦਿੱਤਾ, ਚਾਰੇ ਦਿਸ਼ਾ ਖਾਲੀ ਹੋ ਗਈਆਂ। ਅਰਸ਼ ਵਿੱਚੋਂ ਆਵਾਜ਼ ਆਈ, ਚਤੁਰ ਦਿਸ਼ਾ ਕੀਨੋ ਬਲ ਆਪਣਾ,

ਉਹਦੇ ਵਿੱਚੋਂ ਸਾਰੇ ਉਹਦੇ ਔਗਣ ਨਾਸ਼ ਕਰ ਦਿੰਦਾ, ਉਹਨੂੰ ਆਪਣੇ ਨਾਲ ਮਿਲਾ ਕੇ ਉਹਦੇ 'ਤੇ ਕਿਰਪਾ ਕਰਕੇ। ਸਾਧ ਸੰਗਤ ਜੀ, ਔਗਣ ਕੀ ਨੇ? ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ। ਮੂਲ ਰੂਪ ਵਿੱਚ ਔਗਣ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ। ਗੁਰਮੁਖ ਪਿਆਰਿਓ, ਇਸੇ ਪ੍ਰਕਾਰ ਨਿੰਦਾ, ਤ੍ਰਿਸ਼ਨਾ,

जगत में तजै सो सिंह सजान। सियाणा सिख उहनू कहिंदे ने जिहड़ा ये पंज ऐब जिहड़ा ये पंज औगण छड्डदा है। केड़े केड़े? पर नारी जुआ असत दे अर्थ ने झूठ बोलना, चोरी भाव स्पष्ट है, ते मदिरा में ने शराब अलकोहल। ये पंज ऐब जिहड़ा छड्डदा है वह सियाणा सिख है, क्योंकि इन्हां दा लाभ कोई नहीं। गुरु की करता है, जो गुरु किसी से दृष्टि करता है ना सात संगत जी, ओदी दृष्टि विच इन्नी कृपा बरसदी है कि मनुख सुते सिधी औगणा चो निकल के गौना गुण विच प्रवेश कर जाता। जदों हजूर गुरु नानक साहब सच्चे पातशाह पाटलीपुत्र गए ना, जिन्हों अजकल पटना साहब कहने, तो उत्थे लंबी कथा है, मैं मुक्तसर अर्ज करा। उत्थे महाराज का मिलाप हुंदा है पटना दे पाटलीपुत्र दा, जिहड़ा सराफा बाजार सी ना, उहदे विच सारिआं तों मशहूर सारिआं तों अमीर जिहड़ा सनियारा सी ना, उहदा नां सी सालस राए जौहरी। सत संगत जी, जिहड़ा पत्थरां दी परख कर सकदा सी, सोने का काम करता है, चांदी का काम करता है, हीरियां का काम करता है, पन्नियां का काम करता है, जवाहरात का काम करता है। साढ़े हुण भी उत्थे दो बड़े बड़े बाजार ने हीरियां दे पत्थरां दे, एक जयपुर विचे ते एक दिल्ली विचे, होर भी हैं, पर ये दो बड़े बड़े बाजार ने जिथे ये माणक रतन हीरे इत्यादि खरीदो फरोख्त की जाती है। सालस राय जौहरी दे घर महाराज का निवास सी, गुरु नानक साहब का कीर्तन हुंदा सी, और सालस राय जौहरी का प्रभाव सी। सालस राय जौहरी करके उत्थे संगत कट्ठी हो जांदी सी, उहदा मान रखण वास्ते आ जांदे हन, ते जिहड़ा एक दो बार कीर्तन सुन लैंदा सी उह फिर गुरु नानक का हो जांदा सी। वैसे मैं ये बेनती कई बार करना हुंदा वा गल समझण लई, नाराज करने लई नहीं, भई गुरु नानक साहब दे वेले इस तरह हुंदा सी भी जिथे महाराज का टिकाणा हुंदा सी किसे घर दे विच उह तनाड़ सिख हुंदा सी। मैनू खिमा कर देना, कोई इक्का दुक्का भाई लालू वर्गे रेर केस छड के, फिर उस इलाके का प्रचारक भी महाराज उहनू थप देंदे सन। क्यों? एक तो उहदा इलाके च प्रभाव है, वह तनाड़ है, दूजा जदों प्रचार करेगा तो वह लोगों के हत्थां वल नहीं वेखेगा। हुण अमीरां ने यह ठान लिया भी साडा बच्चा पायलट बनेगा, डॉक्टर बनेगा, इंजीनियर बनेगा। मैं जदों डिप्लोमा करके नवा नवा लुधियाणे आया तो उत्थे मॉडल टाउन बड़ी संगत जुड़न लग पई, महाराज ने तरस किया, उतों के जिहड़े चीफ ऑर्गेनाइजर सन वो बड़ी तारीफ करन। एक दिन मैं घर लै गया प्रशादा छकान, मौतबेर सज्जन लुधियाने के आए सन, कह लगा जी ज्ञानी जी बड़ी वधिया कथा करते हैं, इदा है उदा है, शहर के सब तो ज्यादा तनखा मैं देना इत्यादि। वो कोल उन्हों का पोतरा बैठा सी, मैं क्या प्रधान जी ये कौन है बच्चा? कह लगा जी मेरा पोतरा है, किन्ना पढ़िया? प्लस टू पास कर ली है। मैं कहा जी जे एक बेनती करा भी जे इनू असी उत्थे भेज दई अकैडमी च कथा सीखे, या तुसी तारीफ कर दे रोज इत्थे दादा प्रधान होवे ते पोतरा कथा करे। साध संगत उहदे दंद ही बह गए, किन्ना चिर बोलिया ही नहीं गा जिवें उहनू गाल कढ दित्ती होवे। कौन बनांदा है? दूरों दूरों बड़ा चंगा लगता है, बड़े चंगे रागी ढाडी प्रचारक, पर आओ मित्रो मैदान विच बनाओ अपने बच्चों प्रचार, फिर तो मुश्किलों का भी पता लगेगा, एडी सौखी घाटी नहीं। खैर सालस राय जौहरी दे घर महाराज का निवास, संगत जुड़न लग पई, कीर्तन होवे कथा होवे। इहदा एक नौकर जिहदा नां इतिहास ने लिखिया है अधरका, ऐड़ा तद्दा रारा कक्के नूं करना अधरका, इदां ही लिखिया उत्थे। ए पेड़ इहदा सर्वेंट सी,
ਨੌਕਰ ਸੀ ਕੀ ਦਾ ਸਾਲਸਰਾਏ ਜੋਹਰੀ ਦਾ ਇਹ ਬੜੀ ਸੇਵਾ ਭੱਜ ਭੱਜ ਕੇ ਕਰਦਾ ਭਾਈ ਮਰਦਾਨਾ ਜੀ ਦੀ ਗੁਰੂ ਨਾਨਕ ਸਾਹਿਬ ਦੀ ਇੱਕ ਦਿਨ ਹਜ਼ੂਰ ਨੂੰ ਤਰਸ ਆਇਆ ਤੇ ਮਹਾਰਾਜ ਨੇ ਉਹਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਬਸ ਫਿਰ ਕੀ ਸੀ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਕੰਠ ਲਾਏ ਅਵਗਣ ਸਭ ਮੇਟੈ ਦਿਆਲ ਪੁਰਖ ਬਖਸ਼ੰਦ ਜਲਵਾ ਆ ਗਿਆ ਉਹਦੇ ਚਿਹਰੇ ਦੇ ਉੱਤੇ ਉਹਦਾ ਚਿਹਰਾ ਦਗ ਦਗ ਕਰੇ ਵੇਖਿਆ ਨਾ ਜਾਏ ਸਿਮਰਨ ਚੱਲ ਪਿਆ ਉਹਦੇ ਵੱਲ ਵੇਖ ਕੇ ਤੇ ਸਾਲਸਰਾਏ ਜੋਹਰੀ ਕਹਿਣ ਲੱਗਾ ਮਹਾਰਾਜ ਮੇਰੇ ਨੌਕਰ ਤੇ ਤੁਹਾਡੀ ਬਖਸ਼ਿਸ਼ ਹੋ ਗਈ ਹੈ ਮੇਰੇ ਤੇ ਵੀ ਕਿਰਪਾ ਕਰੋ ਮਹਾਰਾਜ ਕਹਿਣ ਲੱਗੇ ਵੀ ਤੂੰ ਅਧਰਕੇ ਵਰਗਾ ਬਣ ਜਾ ਤੇਰੇ ਤੇ ਵੀ ਕਿਰਪਾ ਹੋ ਜਾਏਗੀ ਮਹਾਰਾਜ ਮੈਂ ਤੇ ਉਹਦੇ ਨਾਲੋਂ ਵੀ ਚੰਗਾ ਵਾਂ ਮਹਾਰਾਜ ਕਹਿਣਗੇ ਉਹ ਕਿਵੇਂ ਆਖ ਲੱਗਾ ਵੇਖੋ ਹਵੇਲੀ ਮੇਰੀ ਵਿੱਚ ਤੁਹਾਡੀ ਰਿਹਾਇਸ਼ ਹੈ ਤੁਹਾਡਾ ਮੰਜਾ ਬਿਸਤਰਾ ਲੰਗਰ ਪ੍ਰਸ਼ਾਦਾ ਮਹਾਰਾਜ ਇਹ ਜਿਹੜਾ ਅਧਰਕਾ ਤੁਹਾਡੀ ਸੇਵਾ ਕਰਦਾ ਇਹਨੂੰ ਤਨਖਾਹ ਤੇ ਮੈਂ ਦੇਣਾ ਨਾ ਸੇਵਾ ਤੇ ਮੇਰੀ ਹੋ ਗਈ ਨਾ ਮਹਾਰਾਜ ਕਹਿਣਗੇ ਹੋਰ ਸਾਰਾ ਕੁਝ ਠੀਕ ਹੈ ਪਰ ਆ ਜਿਹੜਾ ਮੈਂ ਤੇ ਮੇਰੀ ਸ਼ਬਦ ਤੂੰ ਕਹਿ ਨੇ ਨਾ ਇਹ ਅੜਿੱਕਾ ਨੇ ਨਾਮ ਵਿੱਚ ਕਿਉਂ ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾ ਜਦੋਂ ਸੁਰਤ ਵਿੱਚ ਹੰਕਾਰ ਆ ਗਿਆ ਉਦੋਂ ਨਾਮ ਨਹੀਂ ਟਿਕੇਗਾ ਜਦੋਂ ਨਾਮ ਟਿਕ ਗਿਆ ਉਦੋਂ ਹਉ ਨਹੀਂ ਆਵੇਗੀ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ ਹੁਣ ਮੇਰੀ ਮੈਂ ਮੁੱਕ ਗਈ ਮਹਾਰਾਜ ਫਿਰ ਕਿਸ ਤਰ੍ਹਾਂ ਗੱਲ ਬਣ ਸਕਦੀ ਹੈ ਮਹਾਰਾਜ ਕਹਿਣ ਲੱਗੇ ਸਾਰੀ ਸੰਗਤ ਦੇ ਸਾਹਮਣੇ ਆਪਣੇ ਨੌਕਰ ਅਧਰਕੇ ਦੇ ਪੈਰਾਂ ਤੇ ਮੱਥਾ ਟੇਕ ਮਹਾਰਾਜ ਇਹ ਤੇ ਬਹੁਤ ਮੁਸ਼ਕਲ ਹੈ ਮੇਰਾ ਅਦਬ ਬੜਾ ਹੈ ਸ਼ਹਿਰ ਵਿੱਚ ਮੇਰਾ ਨਾਂ ਬੜਾ ਹੈ ਇਹ ਤੇ ਬੇਘਰ ਜਿਹਾ ਵਿਅਕਤੀ ਹੈ ਉੱਥੇ ਰਾਤ ਨੂੰ ਕੰਧ ਦੇ ਨਾਲ ਢੋ ਲਾ ਕੇ ਗੁਜ਼ਾਰਾ ਕਰ ਲੈਂਦਾ ਮੇਰੇ ਕੋਲੋਂ ਖਾਂਦਾ ਹੈ ਮੇਰੇ ਕੋਲੋਂ ਤਨਖਾਹ ਲੈ ਕੇ ਬੱਚਿਆਂ ਨੂੰ ਦੇ ਕੇ ਆਉਂਦਾ ਮੈਂ ਇਹਦੇ ਪੈਰਾਂ ਤੇ ਮੱਥਾ ਟੇਕਾਂ ਮੇਰੀ ਇੱਜ਼ਤ ਨਹੀਂ ਰਹਿਣੀ ਸੱਚੇ ਪਾਤਸ਼ਾਹ ਕਹਿਣ ਲੱਗੇ ਜਿੰਨਾ ਚਿਰ ਇਹਦੇ ਪੈਰਾਂ ਤੇ ਮੱਥਾ ਨਹੀਂ ਟੇਕਦਾ ਉਹਨਾਂ ਚਿਰ ਮੇਰੀ ਕਿਰਪਾ ਨਹੀਂ ਤੇਰੇ ਤੇ ਹੋਣੀ ਕਿਉਂਕਿ ਤੇਰੇ ਅੰਦਰ ਜਿਹੜਾ ਮਾਲਕ ਪੁਣੇ ਦਾ ਹੰਕਾਰ ਹੈ ਉਹਨੂੰ ਮੈਂ ਗਿਆਨ ਦੇ ਝਾੜੂ ਨਾਲ ਹੂੰਝ ਕੇ ਬਾਹਰ ਕੱਢਣਾ ਚਾਹੁੰਦਾ ਯਕੋ ਤੱਕੀਆਂ ਜੀਆਂ ਕਰਕੇ ਆਖਣ ਲੱਗਾ ਮਹਾਰਾਜ ਫਿਰ ਠੀਕ ਹੈ ਹਜ਼ੂਰ ਦੇ ਚਰਨਾਂ ਤੇ ਇਹਨੇ ਮੱਥਾ ਟੇਕਿਆ ਤੇ ਨਾਨਕ ਨਦਰੀ ਨਦਰ ਨਿਹਾਰ ਅਮਰ ਕਰ ਦਿੱਤਾ ਗੁਰੂ ਨਾਨਕ ਸਾਹਿਬ ਨੇ ਅਧਰਕੇ ਨੂੰ ਵੀ ਤੇ ਸਾਲਸਰਾਏ ਜੋਹਰੀ ਨੂੰ ਔਗਣ ਸਾਰੇ ਅੰਦਰੋਂ ਬਾਹਰ ਕੱਢ ਦਿੱਤੇ ਇਹ ਗੁਰੂ ਸਮਰੱਥ ਹੈ ਸਾਧ ਸੰਗਤ ਜੀ ਕੰਠ ਲਾਏ ਅਵਗੁਣ ਸਭ ਮੇਟੈ ਦਿਆਲ ਪੁਰਖ ਬਖਸ਼ੰਦ ਉਹਦੇ ਵਿਸ਼ੇਸ਼ਣ ਤੇ ਗੁਰਮੁਖੋ ਬਹੁਤ ਨੇ ਪਰ ਇੱਕ ਉਹਦਾ ਵਿਸ਼ੇਸ਼ਣ ਹੈ ਉਹ ਦਿਆਲ ਹੈ ਦੂਜਾ ਉਹਦੀ ਵਿਸ਼ੇਸ਼ਤਾ ਉਹ ਪੁਰਖ ਹੈ ਤੀਜੀ ਉਹਦੀ ਵਿਸ਼ੇਸ਼ਤਾ ਉਹ ਬਖਸ਼ੰਦ ਹੈ ਦਿਆਲ ਦਇਆ ਜਮਾ ਆਲਿਆ ਆਲਿਆ ਮੈਨੇ ਘਰ ਜਿਵੇਂ ਵਿਦਿਆਲਿਆ ਉਹ ਦਇਆ ਦਾ ਘਰ ਹੈ ਪੁਰਖ ਮੈਨੇ ਵਿਆਪਕ ਹੈ ਕੋਈ ਵੀ ਇਸ ਤਰ੍ਹਾਂ ਦਾ ਮਕਾਮ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਜਿੱਥੇ ਵਾਹਿਗੁਰੂ ਜੀ ਮੌਜੂਦ ਨਾ ਹੋਣ ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ ਏਕ ਦਿਵਸ ਮਨ ਭਈ ਉਮੰਗ ਕਸ ਚੰਦਨ ਚੋਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਬ੍ਰਹਮ ਦਿਖਾਇਓ ਗੁਰਮਨ ਹੀ ਮਾਏ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਈ ਇਤਿਆਰ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਪੋਪ ਮਦ ਜਿਉਂ ਬਾਸ ਬਸਤ ਹੈ ਲਿਖਿਆ ਮੁਕਰ ਮੈਂ ਜੈਸੇ ਸ਼ਾਹੀ ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਪਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਕਹੋ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ ਕੰਠ ਲਾਏ ਅਵਗੁਣ ਸਭ ਮੇਟੈ ਦਿਆਲ ਦਇਆ ਦਾ ਘਰ ਪੁਰਖ ਵਿਆਪਕ ਬਖਸ਼ੰਦ ਗੁਣਾ ਮਾਫ ਕਰ ਦੇਣ ਵਾਲਾ ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ ਮਹਾਰਾਜ ਸਾਡੇ ਕਿੰਨੇ ਗੁਨਾਹ ਨੇ ਅਸੀਂ ਕਿੰਨੀਆਂ ਗਲਤੀਆਂ ਕਰਨੇ ਆ ਅਸੀਂ ਗਿਣ ਨਹੀਂ ਸਕਦੇ
कोई अंत नहीं, कोई पारावार नहीं। फिर अरदास दी जाच दसी, हर कृपा करके बख्श लहो हम पापी वड गुनाहगार। असी मनिए ते सही गुरु अगे,

ਜਿਹੜਾ ਵੀ ਉਹਦੇ ਕੋਲੋਂ ਪਦਾਰਥ ਮੰਗੀਏ ਉਹ ਬਖਸ਼ਿਸ਼ ਕਰਦਾ, ਬੇਸ਼ਰਤੇ ਕਿ ਮੰਗਣ ਦੀ ਜਾਂਚ ਹੋਵੇ। ਸਮਾਂ ਸਮਾਪਤੀ ਵੱਲ ਹੈ, ਮੈਂ ਸੰਖੇਪ ਜੀ ਬੇਨਤੀ ਕਰਾਂ। ਕਿਸੇ ਦੇ ਮਨ ਵਿੱਚ ਇਹ ਸ਼ੰਕਾ ਪੈਦਾ ਹੋ ਸਕਦਾ ਵੀ ਗਿਆਨੀ ਜੀ, ਅਸੀਂ ਤੇ ਫਲਾਂ ਅਰਦਾਸ ਕੀਤੀ ਸੀ, ਗਿਆਨੀ ਜੀ ਤੋਂ ਕਰਾਈ ਸੀ, ਸਾਡੀ ਪੂਰੀ ਨਹੀਂ ਹੋਈ, ਸਾਡੀ ਤੇ ਅਰਦਾਸ ਸੁਣੀ ਨਹੀਂ ਗਈ। ਭਾਈ ਐਸਾ ਨਹੀਂ ਹੈ, ਅਰਦਾਸ ਜਦੋਂ ਪੂਰੀ ਹੁੰਦੀ ਹੈ, ਜਦੋਂ ਬਖਸ਼ਿਸ਼ ਕਰਦਾ ਉਹ ਵੀ ਸੁੱਖ ਵਾਸਤੇ ਕਰਦਾ। ਜਦੋਂ ਅਰਦਾਸ ਨੂੰ ਡਿਲੇ ਕਰਦਾ ਨਾ ਵਾਹਿਗੁਰੂ, ਪੋਸਟਪੋਨ ਕਹਿੰਦੇ ਹੋ, ਉਦੋਂ ਵੀ ਸੁੱਖ ਵਾਸਤੇ ਕਰਦਾ। ਤੁਸੀਂ ਕਹੋਗੇ ਉਦੋਂ ਕਾਹਦਾ ਸੁੱਖ, ਅਰਦਾਸ ਹੀ ਨਹੀਂ ਪੂਰੀ ਹੋਈ, ਉਦੋਂ ਵੀ ਸੁੱਖ ਹੁੰਦਾ। ਕੀ ਇੱਕ ਦਸਾਂ ਕੁ ਵਰਿਆਂ ਦਾ ਬੱਚਾ ਆਪਣੇ ਬਾਪੂ ਕੋਲੋਂ ਮੋਟਰ ਦੀ ਚਾਬੀ ਪਕੜ ਕੇ ਤੇ ਭੱਜ ਭੱਜ ਕੇ ਕਾਰ ਵੱਲ ਨੂੰ ਜਾਏ, ਮੋਟਰ ਵੱਲ ਨੂੰ ਜਾਏ। ਬਾਪੂ ਨੇ ਸਮਝਾਇਆ, ਪੁੱਤਰ ਤੂੰ ਅਜੇ ਛੋਟਾ ਹੈ, ਅਜੇ ਤੂੰ ਕਾਰ ਨਹੀਂ ਚਲਾਉਣੀ, ਕਾਰ ਟੁੱਟ ਜਾਏਗੀ, ਸੱਟਾਂ ਲਵਾ ਲਏਗਾ, ਜਾਨੀ ਨੁਕਸਾਨ ਹੋ ਸਕਦਾ, ਤੂੰ ਨਹੀਂ ਚਲਾਉਣੀ। ਨਹੀਂ ਮੈਂ ਚਲਾਉਣੀ ਹੈ, ਆਰਗੂਮੈਂਟ ਹੁੰਦਾ ਰਿਹਾ, ਬਹਿਸ ਹੁੰਦੀ ਰਹੀ, ਪੁੱਤਰ ਬਜਿੱਦ ਹੋ ਗਿਆ। ਆਖਰ ਬਾਪੂ ਨੂੰ ਸਖ਼ਤ ਹੋਣਾ ਪਿਆ ਵੀ ਹਕੂਮਤ ਨੇ ਵੀ ਮੈਨੂੰ ਪਕੜਨਾ, ਤੂੰ ਐਡੇ ਛੋਟੇ ਬੱਚੇ ਨੂੰ ਚਾਬੀ ਕਿਉਂ ਦਿੱਤੀ। ਉਹ ਸਖ਼ਤ ਹੋਇਆ, ਉਹਨੇ ਸਖ਼ਤੀ ਨਾਲ ਕਿਹਾ ਵੀ ਨਹੀਂ, ਤੈਨੂੰ ਚਾਬੀ ਨਹੀਂ ਦੇਣੀ। ਤੇ ਜਦੋਂ 18-20 ਵਰਿਆਂ ਦਾ ਹੋ ਗਿਆ, ਉਦੋਂ ਬਾਪੂ ਇੱਕ ਦਿਨ ਏਜੰਸੀ 'ਚ ਲੈ ਗਿਆ, ਕਹਿਣ ਲੱਗਾ ਪੁੱਤਰ ਪਸੰਦ ਕਰ, ਇਹਨਾਂ 'ਚੋਂ ਕਿਹੜੀ ਤੈਨੂੰ ਚੰਗੀ ਲੱਗਦੀ ਹੈ, ਜਿਹੜੀ ਕਵੇ ਤੈਨੂੰ ਉਹੀ ਲੈ ਦੇ। ਉਹਨੇ ਲੈ ਦਿੱਤੀ, ਬਾਪੂ ਉਹੀ ਹੈ। ਉਦੋਂ ਮੋਟਰ ਉਹਦੇ ਵਾਸਤੇ ਨੁਕਸਾਨਦਾਇਕ ਸੀ, ਉਹਦੇ ਵਾਸਤੇ ਅਸੁਵਿਧਾ ਸੀ, ਹੁਣ ਮੋਟਰ ਉਹਦੇ ਵਾਸਤੇ ਸੁਵਿਧਾ ਹੈ। ਸਿੱਖ ਕਈ ਵਾਰ ਉਹ ਚੀਜ਼ਾਂ ਮੰਗਦਾ ਹੈ ਜਿਹੜੀਆਂ ਇਹਦੀ ਰਿਕੁਆਇਰਮੈਂਟ ਨਹੀਂ ਹੁੰਦੀਆਂ, ਮੰਗ ਹੁੰਦੀ ਹੈ। ਗੁਰੂ ਨੂੰ ਪਤਾ ਇਹਦੀ ਜ਼ਰੂਰਤ ਕੀ ਹੈ ਅਤੇ ਨਾਹਕ ਚੀਜ਼ਾਂ ਕੀ ਮੰਗਦਾ। ਉਹ ਕਹਿੰਦਾ ਦਿਆਂਗਾ, ਥੋੜ੍ਹਾ ਜਿਹਾ ਹੌਸਲਾ ਰੱਖ, ਅਜੇ ਤੂੰ ਇਹਦੇ ਯੋਗ ਨਹੀਂ ਹੋਇਆ, ਅਜੇ ਤੇਰੇ ਤੋਂ ਸੰਭਾਲੀ ਨਹੀਂ ਜਾਣੀ। ਅਸੀਂ ਰੁੱਸ ਜਾਂਦੇ ਹਾਂ, ਨਹੀਂ ਜੀ ਇਹ ਕਿਵੇਂ ਹੋ ਸਕਦਾ, ਜੋ ਮੰਗ ਹੈ ਠਾਕੁਰ ਵੀ ਹੁੰਦਾ। ਅੱਛਾ ਫਿਰ ਸਾਨੂੰ ਦੁੱਖ ਕਿਉਂ ਦਿੰਦਾ, ਮੈਂ ਬੇਨਤੀ ਕਰਾਂ। ਦੁੱਖ ਵੀ ਤਾਂ ਦਿੰਦਾ ਵੀ ਅਸੀਂ ਮੰਗੇ ਨਹੀਂ। ਤੁਸੀਂ ਕਹੋਗੇ ਗਿਆਨੀ ਜੀ ਦੁੱਖ ਕੌਣ ਮੰਗਦਾ, ਅਸੀਂ ਜਦੋਂ ਸੁੱਖ ਮੰਗਦੇ ਹਾਂ ਨਾ ਆਪਣੇ ਲਈ, ਉਦੋਂ ਆਪਣੇ ਵਿਰੋਧੀਆਂ ਲਈ ਦੁੱਖ ਵੀ ਮੰਗਦੇ ਹਾਂ। ਮਹਾਰਾਜ ਇਹਦਾ ਨੁਕਸਾਨ ਹੋ ਜਾਏ, ਇਹਦਾ ਬੇੜਾ ਗਰਕ ਹੋ ਜਾਏ, ਇਹਦਾ ਇੱਦਾਂ ਹੋ ਜਾਏ, ਇਹਨੂੰ ਦੁੱਖ ਦੇ। ਅਤੇ ਮਹਾਰਾਜ ਕਹਿੰਦੇ ਇਹਨੂੰ ਦੁੱਖ ਤੇ ਤੂੰ ਤਾਂ ਦੇ ਸਕੇਗਾ ਜੇ ਤੇਰੇ ਕੋਲ ਹੋਣਗੇ। ਤੇ ਬੰਦਾ ਕਿਸੇ ਦੂਜੇ ਨੂੰ ਉਹ ਹੀ ਦੇ ਸਕਦਾ ਜੋ ਉਹਦੇ ਕੋਲ ਹੈ। ਤੂੰ ਸੁੱਖ ਮੰਗੇ, ਤੈਨੂੰ ਸੁੱਖ ਦਿੱਤੇ, ਤੂੰ ਦੂਜਿਆਂ ਨੂੰ ਦੁਖੀ ਵੇਖਣਾ ਚਾਹੁੰਦਾ, ਉਹਨਾਂ ਨੂੰ ਤੂੰ ਤਾਂ ਹੀ ਦੁੱਖ ਰਹੇਗਾ ਜੇ ਤੈਨੂੰ ਥੋੜੇ ਜਿਹੇ ਦੁੱਖ ਦਿਆਂਗਾ। ਇਸ ਕਰਕੇ ਸਾਨੂੰ ਦੁੱਖ ਵੀ ਦੇ ਦਿੰਦਾ, ਉਹ ਵੀ ਅਸੀਂ ਮੰਗੇ ਹੀ ਹੁੰਦੇ ਨੇ ਇਨਡਾਇਰੈਕਟ। ਇਸ ਲਈ ਪਰ ਕਾ ਬੁਰਾ ਨਾ ਰੱਖ ਹੁਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ।

ਪ੍ਰਭੂ ਦਾ ਸੇਵਕ ਮੁੱਖ ਤੋਂ ਜੋ ਵੀ ਕਹਿ ਦੇ ਉਹਨੂੰ ਲੋਕ ਪ੍ਰਲੋਕ ਵਿੱਚ ਸਾਧ ਸੰਗਤ ਜੀ ਉਹ ਹੋ ਕੇ ਰਹਿੰਦਾ, ਉਹ ਸੱਚ ਹੋ ਜਾਂਦਾ। ਸੋ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰਾਮਤ ਕੀਤੀ ਹੈ, ਅੱਜ ਦੇ ਇਹ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਨੇ। ਅਸੀਂ ਭਾਵਨਾ ਨਾਲ, ਸ਼ਰਧਾ ਨਾਲ ਇਸ ਇਹਨਾਂ ਪਵਿੱਤਰ ਬਚਨਾਂ 'ਤੇ ਆਪਣੀ ਭਾਵਨਾ ਲਿਆਵੀਏ, ਸ਼ਰਧਾ ਲਿਆਵੀਏ। ਸਤਿਗੁਰ ਸਦਾ ਦਿਆਲ ਹੈ ਭਾਈ, ਬਿਣ ਭਾਗਾਂ ਕਿਆ ਪਾਈਏ, ਏਕ ਨਦਰ ਕਰ ਦੇਖੈ ਸਭ ਉੱਪਰ, ਜਿਹਾ ਭਾਓ ਤਿਹਾ ਫਲ ਪਾਈਏ। ਸਤਿਗੁਰੂ ਕਿਰਪਾ ਕਰਨ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਗਲਤੀਆਂ ਜੋ ਮੈਥੋਂ ਹੋਈਆਂ ਨੇ ਉਹਨਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ।

ਸੀਸ ਦਿੱਤੇ। ਬੰਧ ਬੰਧ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ।

ਵਿੱਚ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ

ਕੀਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ

ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ

ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ, ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਜੀ ਧਾਮੀ ਪਰਿਵਾਰ ਵੱਲੋਂ ਕਾਕਾ ਬ੍ਰਹਮਜੋਤ ਸਿੰਘ ਦੀ ਤੰਦਰੁਸਤੀ ਵਾਸਤੇ ਕਿਰਪਾ ਕਰਨੀ ਜੀ, ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਜੀਆਂ ਦਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕੋ ਛਾੜ ਕੇ ਗਹਿੋ ਤੁਹਾਰੋ ਦੁਆਰ, ਵਾਹਿ ਗਹਿ ਕੀ ਲਾਜ ਗੋਬਿੰਦ ਦਾਸ ਤੁਹਾਰ। ਤਿੰਨੇ ਤਾਪ ਨਿਵਾਰਨ ਦੁੱਖ ਹੰਤਾ ਸੁਖਰਾਸ, ਤਾਕ ਬਿਗ ਨ ਕਉ ਲਾਗੇ ਜਾਕੀ ਪ੍ਰਭਿਆ ਗੇ ਅਰਦਾਸ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਮੇਰੇ ਵਾਹਿਗੁਰੂ ਮੇਰੇ ਸਤਿਗੁਰੂ ਆਗਿਆ ਬਖਸ਼ੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

बाहर।

ਗੁਰੂ ਵਾਹਿਗੁਰੂ।

Bahe Guru.

है।

Bye.

0: ਪਰਬਤ ਸਵਾਮੀ ਓਟ ਗਹੀ ਮੈਂ ਤੇ ਤੂੰ ਮੇਰੋ ਮੇਰ ਪਰਬਤ
1: ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀ ਹਰ ਮੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀ ਹਰ ਮੇਰੀ
0: ਅਬ ਤਬ ਜਬ
1: ਕਬ ਤੂੰ ਅਬ ਤਬ ਜਬ ਕਬ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦਹੀ ਰਹਾ ਹਮ ਤੋ ਪ੍ਰਸਾਦ ਸੁਖੀ ਸਦ
0: ਤੇਰੇ ਭਰੋਸੇ ਮਗਰ ਵਸਿਆ
1: ਮੇਰੇ ਤਨ ਕੀ ਤਪਤ ਬੁਝਾਈ
0: ਤੇਰੇ
1: ਭਰੋਸੇ ਮਗਰ ਵਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗਰ ਪਾਇਓ ਫੁਨ ਕਾ ਸੀ ਬਸੇ ਆਈ ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਾਸੀ ਬਸੇ ਆਈ ਜੈਸਾ ਮਗਹਰ ਤੈਸੀ ਕਾਸੀ ਹਮ ਏਕ ਕਰ ਜਾਨ ਜੈਸਾ ਮਗਹਰ ਤੈਸੀ ਕਾਸੀ ਹਮ ਏਕ ਕਰ ਜਾਨ ਹਮ ਨਿਰਧਨ ਜਿਉ ਇਹ ਤਨ ਪਾਇਆ ਮਰਤੇ ਫੂਟ ਗੁਮਾਨੀ ਹਮ ਨਿਰਧਨ ਜਿਉ ਇਹ ਤਨ ਪਾਇਆ ਮਰਤੇ ਫੂਟ ਗੁਮਾਨੀ ਕਰੈ ਗੁਮਾਨ ਚੁਬੈ ਤਿਸ ਸੂਲਾ ਕੋ ਕਾਡਨ ਕੋ ਨਾਹੀ ਕਰੈ ਗੁਮਾਨ ਚੁਬੈ ਤਿਸ ਸੂਲਾ ਕੋ ਕਾਡਨ ਕੋ ਨਾਹੀ ਅਜਸ ਚੋਬ ਕੋ ਬਿਲਲ ਬਿਲਾਤੇ ਨਰਕੇ ਕੋਰ ਪਚਾਨੀ ਅਜਸ ਚੋਬ ਕੋ ਬਿਲਲ ਬਿਲਾਤੇ ਨਰਕੇ ਕੋਰ ਪਚਾਨੀ
0: ਕਵਨ ਨਰਕ ਕਿਆ ਸੁਰਗ ਵਿਸਤਾਰਾ ਸੰਤਨ ਦੋ ਰਾਇ
1: ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨ ਕੱਢਤੇ ਆਪਣੇ ਗੁਰ ਪ੍ਰਸਾਦੇ
0: ਹਮ ਕਾਹੂ ਕੀ ਕਾਣ ਨ ਕੱਢਤੇ
1: ਆਪਣੇ ਗੁਰ ਪ੍ਰਸਾਦੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਸਾਰੰਗ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹਜ਼ਾਰ ਪਾਣੀ ਰਾਮ ਕਬੀਰਾ ਏਕ ਪਏ ਹੈ ਕੋਈ ਨ ਸਕੇ ਪਛਾਨੀ ਰਾਮ ਕਬੀਰਾ ਏਕ ਪਏ ਹੈ ਕੋਈ ਨ ਸਕੇ ਪਛਾਨੀ

ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੈ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੈ ਕਰਮ ਲਿਖਿਆ ਤੁਰ ਕਰਤੈ ਨਾਨਕ ਜਨ ਕੇ ਪੂਰਨ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: sự trải nghiệm.
1: Sure.
0: Yeah. Hmm.

0: ਕੇ ਸਿਮਰਨ ਗਰਭ ਨਾ ਵਸੈ,
1: ਪ੍ਰਭ
0: ਕੇ ਸਿਮਰਨ ਕਾਲ ਪਰ ਹਰੈ,
1: ਪ੍ਰਭ ਕੇ ਸਿਮਰਨ ਦੁਸ਼ਮਣ ਟਰੈ,
0: ਪ੍ਰਭ ਸਿਮਰਤ ਕਛੁ

0: ਪ੍ਰਭ ਕੈ ਸਿਮਰਨ ਜਪ ਤਪ ਪੂਜਾ,
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ,
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ,
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ,
0: ਪ੍ਰਭ ਕੈ ਸਿਮਰਨ

0: ਸਭ ਕੇ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ ਰਿਧਮਾਏ ਸਮਾਏ
0: ਸਭ ਜੀ ਬਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਸਭ ਕੋ ਸਿਮਰੇ ਸੇ ਤਨਵੰਤੇ
1: ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਸਭ ਕੋ ਸਿਮਰੇ ਸੇ ਜਨ ਪਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪਰਦਾਨ
0: ਸਭ ਕੋ ਸਿਮਰੇ ਸੇ ਬੇ ਮੁਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਸਭ ਕੋ ਸਿਮਰੇ

0: ਸਿਰ ਸਦਬਲ ਹਾਰੇ
1: ਪ੍ਰਭੂ ਸਿਮਰੇ ਸੇ ਮੁਖ ਸੁਹਾਵੇ
0: ਪ੍ਰਭੂ ਸਿਮਰੇ ਤਿਨ ਸੁਖ ਬਿਹਾਵੇ
1: ਪ੍ਰਭੂ ਸਿਮਰੇ ਤਿਨ ਆਤਮ ਜੀਤਾ
0: ਪ੍ਰਭੂ ਸਿਮਰੇ ਤਿਨ ਨਿਰਮਲ ਰੀਤਾ
1: ਪ੍ਰਭੂ ਸਿਮਰੇ ਤਿਨ ਅੰਧ ਕਨੇਰੇ
0: ਪ੍ਰਭੂ ਸਿਮਰੇ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅੰਧਨ ਜਾਗ
0: ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕੇ ਸਿਮਰਨ ਕਾਰਜ ਪੂਰੇ
0: ਪ੍ਰਭ ਕੇ ਸਿਮਰਨ ਕਬੂ ਨਾ ਚੋਰੇ

0: ਚਰਨਾ ਚਰਨ ਕਰਤ ਨਹੀਂ ਤਰੈ
1: ਮਰਕੋ ਨਾਨ ਕੋਟ ਪਾਪ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਕਲੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਪਾਪ ਰੋਰੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੇ
0: ਹਰਕ ਮਾਇਆ ਰੰਗ ਤੇ

0: ਮਿਥਿਆ ਤਨ ਧਨ ਕੁਟੰਬ ਸਭਾਇਆ ਮਿਥਿਆ ਰਾਜ ਜੋਵਨ ਤਨ ਮਾਲ
1: ਮਿਥਿਆ ਕਾਮ ਕ੍ਰੋਧ ਬਿਕਰਾਲ
0: ਮਿਥਿਆ ਰਥ ਹਸਤੀ ਅਸਵਸਤਰਾ।

0: ਸਾਧ ਕੇ ਸੰਗ ਸਰਬ ਥਾਨ ਗਮ ਸਾਧ ਕੇ ਸੰਗ ਨਹੀਂ ਕਸ਼ਕਾਲ ਸਾਧ ਕੇ ਸੰਗ ਕਲੂਖਤ ਹਰੇ
1: ਸਾਧ ਕੇ ਸੰਗ ਨਰਕ ਪਰ ਹਰੇ।

0: ਸਾਧ ਸੰਗ
1: ਸਾਧ ਕੇ ਸੰਗ ਸੁਨੋ ਹਰ ਨਾਉ
0: ਸਾਧ
1: ਕੇ ਸੰਗ ਨ ਮਨ ਤੇ ਵਿਸਰੈ ਸਾਧ ਕੇ ਸੰਗ ਲਗੇ ਪ੍ਰਭ ਮੀਠਾ
0: ਸਾਧ ਸੰਗ
1: ਭੈ

0: ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ
1: ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ
0: ਬ੍ਰਹਮ ਗਿਆਨੀ ਸਦਾ ਸਮਦਰਸੀ
1: ਬ੍ਰਹਮ ਗਿਆਨੀ ਕੇ ਦੇਸ਼ ਅੰਮ੍ਰਿਤ ਬਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
1: ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ
0: ਬ੍ਰਹਮ ਗਿਆਨੀ ਕਾ

0: ਰਾਸ਼ਟਰਪਤੀ
1: ਕਈ ਕੋਟ ਹੋਏ ਪੁਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭੈ ਤੀਰਥ ਵਾਸੀ
0: ਕਈ ਕੋਟ ਬਨ ਪਰਮੇ ਉਦਾਸੀ
1: ਕਈ ਕੋਟ ਵੇਦ ਕੇ ਸਰੋਤੇ
0: ਕਈ ਕੋਟ ਤਪੀ ਸਰੋਤੇ
1: ਕਈ

0: ਕਈ ਕੋਟ ਜਕਿਨ ਪਿਸਾਚ
1: ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ
0: ਸਭ ਤੇ ਨੇਰੇ ਸਭੂ ਤੇ ਦੂਰ
1: ਨਾਨਕ ਆਪ ਲਿਪਤ ਰਹਾ ਭਰਪੂਰ
0: ਕਈ ਕੋਟ ਪਤਾਲ ਕੇ ਵਾਸੀ
1: ਕਈ ਕੋਟ ਨਰਕ ਸੁਰਗ ਨਿਵਾਸੀ

0: ਕਵੇ
1: ਆਪਸ ਕੋ ਜੋ ਭਲਾ ਕਹਾਵੇ
0: ਕਿਸੇ ਭਲਾਈ ਨਿਰਨਾਵੇ
1: ਤਰਕ ਕੀ ਰੇਂਜਾ ਕਾ ਮਨ ਹੋਏ
0: ਓ ਨਾਨਕ ਤਾਂ ਕੀ ਨਿਰਮਲ ਸੋਏ
1: ਜਬ ਲਗ ਜਾਣੇ ਮੁਝ ਤੇ ਕਛ ਹੋਏ।

0: ਸਤਨ ਕਹਿ ਦੋਖਨ ਸਰਪ ਜੋਨ ਪਾਏ,
1: ਸੰਤ ਕਹਿ ਦੋਖਨ ਤ੍ਰੇਤਾ ਜੋਨ ਕਰਵਾਏ,
0: ਸੰਤਨ ਕਹਿ ਦੋਖਨ ਤ੍ਰਿਸ਼ਨਾ ਮੈਂ ਜਲੈ,
1: ਸੰਤ ਕਹਿ ਦੋਖਨ ਸਭ ਕੋਸਲੈ,
0: ਸੰਤ ਕੇ ਦੋਖਨ ਤੇ ਸਭ ਜਾਏ,
1: ਸੰਤ ਕਹਿ ਦੋਖਨ ਨੀਚ ਨਿਚਾਏ,
0: ਸੰਤ ਦੁਖੀ ਗਾਤ

0: ਦੁਖੀ ਕੋ ਧਿਆਨ ਭਰਮਾਈਐ
1: ਸੰਤ ਕਾ ਦੁਖੀ ਉਜੜ ਪਾਈਐ
0: ਸੰਤ ਕਾ ਦੁਖੀ ਅੰਤਰ ਦੇ ਥੋਥਾ
1: ਜਿਉ ਸਾਸ ਬਿਨਾ ਮਿਰਤਾ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ।